ਮਿੱਠੇ ਜਿਨ੍ਹਾਂ ਨੂੰ ਲੱਗ ਗਏ ਚਰਨਾ ਤੋਂ ਭਾਵ ਹੈ ਗੁਰੂ ਕਾ ਸ਼ਬਦ ਤਮ ਸੰਸਾਰ ਚਰਨ ਲੱਗ ਤਰੀ ਹੈ। ਹਜ਼ੂਰ ਕਹਿੰਦੇ ਹਨ ਜਿਨ੍ਹਾਂ ਨੂੰ ਸ਼ਬਦ ਰੂਪੀ ਚਰਨ ਪ੍ਰਾਪਤ ਹੋ ਗਏ ਹਨ ਉਹ ਸੰਸਾਰ ਸਾਗਰ ਤੋਂ ਸੁਤੇ ਹੀ ਪਾਰ ਹੋ ਜਾਣਗੇ। ਪਰ ਮਿੱਠੇ ਲੱਗੇ ਕਿਉਂਕਿ ਬਾਣੀ ਮਿੱਠੀ ਨਹੀਂ ਲੱਗੀ ਤਾਂ ਪਿਆਰ ਨਹੀਂ ਬਣਿਆ, ਜੇ ਪਿਆਰ ਨਹੀਂ ਬਣਿਆ ਤਾਂ ਫਿਰ ਹਿਰਦੇ ਵਿੱਚ ਜੋਤ ਨਹੀਂ ਜਗੇਗੀ। ਇਸ ਲਈ ਮਾਈ ਚਰਨ ਗੁਰ ਮਿੱਠੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਤਿਕਾਰਯੋਗ ਮਾਤਾ ਜੀ ਨੇ ਜਿਹੜੀ ਘਰ ਦੀ ਦਾਸੀ ਸੀ ਤੁਲਸਾਂ ਉਹਨੂੰ ਆਖਿਆ ਜਾ ਤੁਲਸਾਂ ਗੁਰੂ ਨਾਨਕ ਨੂੰ ਜਗਾ ਕੇ ਆ, ਪ੍ਰਸ਼ਾਦੇ ਦਾ ਟਾਈਮ ਹੈ, ਪ੍ਰਸ਼ਾਦਾ ਤਿਆਰ ਹੋ ਗਿਆ, ਆ ਕੇ ਛਕ ਲੈਣ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਸਮਾਧੀ ਇਸਥਿਤ ਸਨ ਕਿਉਂਕਿ ਰੱਬ ਤਾਂ ਕਦੇ ਸੌਂਦਾ ਨਹੀਂ, ਉਹ ਤਾਂ ਸਮਾਧੀ ਵਿੱਚ ਰਹਿੰਦੇ ਸਨ। ਲੋਕਾਂ ਦੇ ਭਾਣੇ ਸੁੱਤਾ ਹੋਵੇਗਾ ਪਰ ਜਦੋਂ ਨਿਰੰਕਾਰ ਸੌਂ ਗਿਆ ਸੰਸਾਰ ਤੇ ਪਰਲੋ ਨਾ ਆ ਜਾਏਗੀ, ਉਹ ਕਦੇ ਨਹੀਂ ਸੌਂਦਾ ਨਿਰੰਕਾਰ। ਦਾਸੀ ਨੇ ਵੇਖਿਆ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਬਿਰਾਜਮਾਨ ਹਨ, ਉੱਪਰ ਚਦਰਾ ਪਾਇਆ ਹੋਇਆ, ਇੱਕ ਚਰਨ ਆਪ ਦਾ ਬਾਹਰ ਨਜ਼ਰ ਆ ਰਿਹਾ ਤੇ ਆਪਣੇ ਮਾਲਕ ਦਾ ਸਤਿਕਾਰ ਅਦਬ ਮੁੱਖ ਰੱਖ ਕੇ ਹੁਣ ਜਗਾਉਣਾ ਵੀ ਹੈ ਤੇ ਜਦੋਂ ਆਪਣੀ ਰਚਨਾ ਦੇ ਨਾਲ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਚਟੇ ਤਾਂ ਅਗਮ ਨਿਗਮ ਦੀ ਖਬਰ ਹੋ ਗਈ, ਬ੍ਰਹਮ ਗਿਆਨ ਹੋ ਗਿਆ। ਜਨਮਾਂ ਦੀ ਸੁੱਤੀ ਹੋਈ ਸੁਰਤ ਜਾਗ ਗਈ, ਜਗਾਵਣ ਤਾਂ ਗਈ ਗੁਰੂ ਨਾਨਕ ਨੂੰ ਪਰ ਤੁਲਸਾ ਦਾਸੀ ਦੀ ਆਪਣੀ ਜਨਮਾਂ ਦੀ ਸੁੱਤੀ ਹੋਈ ਸੁਰਤ ਜਾਗ ਗਈ। ਕੀ ਤੱਕਦੀ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਤਾਂ ਭਾਈ ਮਨ ਸੁਖ ਜੋ ਗੁਰੂ ਨਾਨਕ ਦੇ ਚਰਨਾਂ ਦਾ ਪਵਰਾ ਸੀ ਵਿਦੇਸ਼ਾਂ ਨੂੰ ਮਾਲ ਲੈ ਜਾਇਆ ਕਰਦਾ ਸੀ ਬੇੜੇ ਭਰ ਕੇ ਤੇ ਕੀ ਤੱਕਿਆ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੇ ਸੇਵਕ ਦਾ ਉਹ ਜਹਾਜ਼ ਉਹ ਬੇੜਾ ਬੰਨੇ ਲਾ ਰਹੇ ਹਨ, ਕੁੰਭਰ ਘੇਰੀ ਵਿੱਚ ਫਸ ਗਿਆ। ਸਿੱਖ ਨੇ ਅਰਦਾਸ ਕੀਤੀ ਹੈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਦਾ ਬੇੜਾ ਕੰਧੀ ਲਾ ਰਹੇ ਹਨ ਤੇ ਤੁਲਸਾ ਆ ਕੇ ਮਾਤਾ ਜੀ ਨੂੰ ਕਹਿਣ ਲੱਗੀ ਮਾਂ ਜੀ ਮੈਂ ਉਠਾ ਨਹੀਂ ਸਕੀ ਗੁਰੂ ਨਾਨਕ ਨੂੰ ਕਿਉਂਕਿ ਉਹ ਆਪਣੇ ਸੇਵਕ ਦਾ ਬੇੜਾ ਕੰਧੀ ਲਾ ਰਹੇ ਹਨ। ਹੁਣ ਮਾਂ ਇਸ ਗੱਲ ਨੂੰ ਸਮਝ ਨਾ ਸਕੀ ਕਿ ਤੁਲਸਾ ਦਾਸੀ ਕਿੱਥੋਂ ਬੋਲ ਰਹੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਸਮਾਧੀ ਤੋਂ ਉਥਾਨ ਹੋਏ, ਜਦੋਂ ਪ੍ਰਸ਼ਾਦਾ ਛਕਣ ਬੈਠੇ ਤਾਂ ਮਾਤਾ ਤ੍ਰਿਪਤਾ ਜੀ ਦੇ ਦੋ ਨੈਣਾਂ ਵਿੱਚੋਂ ਮੋਤੀ ਡਿੱਗ ਪਏ। ਮਾਂ ਜੀ ਤੁਸੀਂ ਰੋ ਰਹੇ ਹੋ। ਆਖਿਆ ਲੋਕ ਤਾਂ ਮਖੌਲੀਆਂ ਕਰਦੇ ਹੀ ਹਨ, ਬਈ ਨਾਨਕ ਕੋਈ ਕਾਰ ਵਿਹਾਰ ਨਹੀਂ ਕਰਦਾ, ਵਿਹਲਾ ਹੈ, ਪਤਾ ਨਹੀਂ ਇਸ ਨੂੰ ਕੀ ਹੋਇਆ, ਪਤਾ ਨਹੀਂ ਕੀ ਚਮੜਿਆ ਹੋਇਆ। ਲੋਕ ਤਾਂ ਮਖੌਲੀਆਂ ਕਰਦੇ ਹੀ ਸਨ ਪਰ ਅੱਜ ਦਾਸੀ ਨੇ ਵੀ ਮਖੌਲ ਕੀਤਾ, ਹੁਣ ਤਾਂ ਨੌਕਰਾਣੀਆਂ ਵੀ ਸਾਨੂੰ ਮਖੌਲ ਕਰਨ ਲੱਗ ਗਈਆਂ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਸੁਣੀ ਬਈ ਦਾਸੀ ਨੇ ਕਿਹਾ ਕਿ ਭਾਈ ਮਨ ਸੁਖ ਦਾ ਬੇੜਾ ਕੰਧੀ ਲਾ ਰਹੇ ਹਨ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਸੁੱਤੇ ਹੀ ਕਹਿਣ ਲੱਗੇ ਮਾਤਾ ਜੀ ਇਹਦੀ ਗੱਲ ਦਾ ਬੁਰਾ ਨਾ ਮਨਾਓ, ਇਹ ਚੱਲੀ ਹੈ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੇ ਦੁਨੀਆਂ ਵੱਲੋਂ ਉਹ ਚੱਲੀ ਹੋ ਗਈ ਤੇ ਨਿਰੰਕਾਰ ਵੱਲੋਂ ਉਹਦੇ ਦੁਆਰ ਖੁੱਲ ਗਏ। ਹੁਣ ਜਿੱਧਰ ਵੇਖਦੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਨੂਰ ਹੀ ਨੂਰ ਨਜ਼ਰ ਆ ਰਿਹਾ, ਕੋਈ ਦੂਸਰਾ ਫਾਸਲਾ ਨਹੀਂ। ਤੁਲਸਾ ਦਾਸੀ ਇਹ ਜੀਵ ਜਦੋਂ ਗੁਰੂ ਨਾਨਕ ਦੇ ਚਰਨਾਂ ਨਾਲ ਲੱਗ ਗਈ ਸਿਰਫ ਆਪ ਹੀ ਨਹੀਂ ਤਰੀ, ਕੁੱਲ ਹੀ ਨਹੀਂ ਤਰੀ, ਅਨੇਕਾਂ ਕੁੱਲਾਂ ਦਾ ਉਧਾਰ ਹੋ ਗਿਆ ਤੁਲਸਾ ਦਾਸੀ ਦਾ। ਇਹ ਹੈ ਜਿਨ੍ਹਾਂ ਨੂੰ ਚਰਨ ਮਿੱਠੇ ਲੱਗ ਗਏ ਹਨ। ਇਸ ਲਈ ਇਹੀ ਅਰਦਾਸ ਕਰੀ ਦੀ ਹੈ, ਦਾਤਾ ਰੱਖ ਚਰਨਾਂ ਦੇ ਕੋਲ,
ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਸਾਰੇ ਹੀ ਲੱਗੀ ਹੋਈ ਹੈ। ਇਸ ਛੱਡਦੇ ਬਲਦੇ ਹੋਏ ਸੰਸਾਰ ਤੋਂ ਬਚਾ ਲੈ, ਸਾਡੀ ਬਾਂਹ ਫੜ ਲੈ, ਆਪਣੇ ਚਰਨਾਂ ਨਾਲ ਜੋੜੀ ਰੱਖ, ਤਾਂ ਕਿ ਤੇਰਾ ਸਿਮਰਨ ਸਾਸ਼ ਗ੍ਰਾਸ ਕਰਕੇ ਅਸੀਂ ਆਪਣਾ ਜੀਵਨ ਸਫਲਾ ਕਰ ਸਕੀਏ।

ਬਸੀਸ ਧਰਿਓ ਗੁਰ ਹੱਥ, ਜਾਂ ਕਹਿ ਬਸੀਸ ਧਰਿਓ ਗੁਰ ਹੱਥ। ਸਭ ਸਾਧ ਸੰਗਤ ਪਿਆਰ ਨਾਲ ਆਖੋ ਸਤਨਾਮ, ਫਿਰ ਆਖੋ ਸਤਨਾਮ। ਇਹ ਸ਼ਬਦ ਵੀ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਦਾ। ਮੇਰੇ ਹੀਰੇ ਰਤਨ ਨਾਮ ਹਰ ਵਸਿਆ, ਨਾਮ ਨੂੰ ਰਤਨ ਆਖਿਆ ਔਰ ਇਹ ਅਮੋਲਕ ਰਤਨ ਹੈ। ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਇਹ ਅਮੁੱਲ ਹੈ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਹੀਰਿਆਂ ਦੀ ਰਤਨਾਂ ਦੀ ਕੀਮਤ। ਜਦੋਂ ਅਸੀਂ ਪਹਿਲੀ ਵਾਰ 71 ਚ ਗਏ UK ਤੇ ਕੋਈ ਨੂਰ ਹੀਰਾ ਵੇਖਣ ਗਏ, ਚਾਹੇ ਸਾਡੇ ਕੋਲ ਨਹੀਂ ਪਰ ਸਾਨੂੰ ਪਤਾ ਨਾ ਸਾਡਾ ਹੈ। ਹਰ ਸਿੱਖ ਦੇ ਮਨ ਚ ਆਉਂਦਾ ਵੀ ਸਾਡਾ ਹੈ, ਧੋਖੇ ਨਾ ਲੈ ਗਏ, ਹੀਰਾ ਫੇਰੀ ਕਰਕੇ ਸਾਥੋਂ ਲੈ ਗਏ, ਇਹ ਸਾਡਾ ਹੈ। ਅਸੀਂ ਵੇਖਣ ਗਏ, ਉੱਥੇ ਕੀਮਤ ਲਿਖੀ ਹੋਈ ਸੀ, ਇਹਦੀ ਆਹ ਕੀਮਤ ਹੈ, ਐਸ ਹੀਰੇ ਦੀ ਆਹ ਕੀਮਤ ਹੈ, ਐਸ ਰਤਨ ਦੀ ਆਹ ਕੀਮਤ ਹੈ। ਤੇ ਜਿਹੜਾ ਇਹ ਰਤਨ ਹੈ ਨਾ ਨਾਮ, ਇਹਦੀ ਕੋਈ ਕੀਮਤ ਨਹੀਂ ਪਾ ਸਕਦਾ। ਸਭ ਆਖੋ ਸਤ ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਇਹਦੀ ਕੋਈ ਕੀਮਤ ਨਹੀਂ ਪਾ ਸਕਦਾ। ਤੇ ਮਹਾਰਾਜ ਕਹਿੰਦੇ ਮੇਰੇ ਹੀਰ ਹੈ, ਮੇਰੇ ਹਿਰਦੇ ਚ ਨਾਮ ਉਦੋਂ ਵਸ ਗਿਆ, ਇਹ ਰਤਨ ਅਮੋਲਕ ਰਤਨ ਨਾਮ, ਜਦੋਂ ਮੇਰੇ ਗੁਰੂ ਨੇ ਮੇਰੇ ਸਿਰ ਤੇ ਹੱਥ ਰੱਖਿਆ। ਮੇਰੇ ਹੀਰ ਹੈ ਰਤਨ ਨਾਮ ਹਰ ਵਸਿਆ, ਗੁਰ ਹੱਥ ਧਰਿਓ ਮੇਰੇ ਮਾਥਾ, ਮੇਰਾ ਗੁਰੂ ਸਮਰੱਥ ਹੈ। ਮੇਰੇ ਗੁਰੂ ਨੇ ਜਦੋਂ ਮੇਰੇ ਸਿਰ ਤੇ ਹੱਥ ਰੱਖਿਆ ਨਾ, ਤੇ ਇਹ ਨਾਮ ਮਨ ਚ ਵਸ ਗਿਆ। ਇੱਕ ਹੈ ਨਾਮ ਜ਼ਬਾਨ ਤੇ ਰਹਿਣਾ, ਇੱਕ ਹੈ ਮਨ ਚ ਵਸ ਜਾਣਾ, ਫਰਕ ਜੇ ਬਹੁਤ ਫਰਕ ਹੈ। ਇੰਨਾ ਫਰਕ ਹੈ ਵੀ ਕੋਈ ਬੰਦਾ ਕਹੀ ਜਾਵੇ ਖੰਡ ਖੰਡ ਖੰਡ ਖੰਡ ਖੰਡ ਕਹੀ ਜਾਏ, ਕੋਈ ਬੰਦਾ ਖੰਡ ਖਾ ਲਵੇ, ਇੰਨਾ ਹੀ ਫਰਕ ਹੈ। ਭਾਈ ਸਾਹਿਬ ਗੁਰਦਾਸ ਜੀ ਨੇ ਭਾਈ ਸਾਹਿਬ ਨੂੰ ਵਰ ਮਿਲੇ ਸਤਿਗੁਰਾਂ ਵੱਲੋਂ, ਭਾਈ ਸਾਹਿਬ ਤੁਹਾਡੀ ਬਾਣੀ ਗੁਰਬਾਣੀ ਦੀਆਂ ਕੁੰਜੀਆਂ, ਜਿਵੇਂ ਚਾਬੀ ਤੋਂ ਬਿਨਾਂ ਤਾਲਾ ਨਹੀਂ ਖੁੱਲਦਾ, ਕਿੱਡਾ ਕੀਮਤੀ ਤਾਲਾ ਹੋਵੇ ਚਾਬੀ ਨਹੀਂ ਖੁੱਲੇਗਾ। ਗੁਰਬਾਣੀ ਦਾ ਰਹੱਸ ਉਹਨਾਂ ਚਿਰ ਸਮਝ ਨਹੀਂ ਆਊਗੀ ਜਦ ਤੱਕ ਭਾਈ ਗੁਰਦਾਸ ਦੀ ਕੋਈ ਬਾਣੀ ਨਾ ਪੜ੍ਹੇ। ਇਹ ਵਰ ਭਾਈ ਗੁਰਦਾਸ ਦੀ ਬਾਣੀ, ਬਾਣੀ ਦੇ ਅਰਥ, ਇਹ ਵੀ ਵਰ ਦੇ ਦਿੱਤਾ। ਭਾਈ ਗੁਰਦਾਸ ਦੀ ਬਾਣੀ ਗੁਰਬਾਣੀ ਦੇ ਤੁਲ, ਜਿੱਥੇ ਜਾਓ ਭਾਈ ਗੁਰਦਾਸ ਦੀ ਬਾਣੀ ਗਾਈ ਜਾਂਦੀ। ਤੇ ਭਾਈ ਸਾਹਿਬ ਵਿਆਖਿਆ ਕਰ ਰਹੇ ਨੇ, ਖਾਂਡ ਖਾਂਡ ਕਹੇ ਜਿਹਬਾ ਨਾ ਸਵਾਦ ਮੀਠੋ ਹੋਏ। ਕੈਸੀ ਮਿਸਾਲ ਦਿੱਤੀ ਹੈ, ਜਿਹੜਾ ਇੱਕ ਦਿਨ ਵੀ ਸਕੂਲ ਨਹੀਂ ਨਾ ਗਿਆ ਇਹ ਗੱਲ ਉਹ ਵੀ ਸਮਝ ਸਕਦਾ ਵੀ ਖੰਡ ਖੰਡ ਆਖਣ ਨਾ ਮੂੰਹ ਮਿੱਠਾ ਨਹੀਂ ਹੋਣਾ। ਖਾਂਡ ਖਾਂਡ ਕਹੇ ਜਿਹਬਾ ਨਾ ਸਵਾਦ ਮੀਠੋ ਹੋਏ, ਅਗਨ ਅਗਨ ਕਹਿਸ ਉਤਨ ਸੀਤ ਨਾ ਬਿਨਾਸ ਹੈ। ਆ ਗਿਆ ਕਹੀ ਜਾਵੇ ਸਰਦੀ ਵਿੱਚ, ਜਿੱਥੇ ਸਲੋ ਪੈਂਦੀ ਹੈ ਕਹੀ ਜਾਵੇ ਅੱਗ ਅੱਗ ਅੱਗ, ਸਰਦੀ ਦੂਰ ਨਹੀਂ ਹੋਣੀ। ਕੈਸੀ ਮਿਸਾਲ ਹੈ, ਚੰਦਨ ਚੰਦਨ ਕਹਿਤ ਹੋਤ ਨਾ ਸੁਬਾਸ ਬਾਸ, ਚੰਦ ਚੰਦ ਕਹਿਤ ਉਜਿਆਰੋ ਨਾ ਪ੍ਰਕਾਸ਼ ਹੈ। ਮੱਸਿਆ ਦੀ ਰਾਤ ਨੂੰ ਕੋਈ ਕਹੀ ਜਾਵੇ ਚੰਦ ਚੰਦ ਚੰਦ, ਚੜ੍ਹਨੀ ਪੈਣਾ। ਚੰਦਨ ਚੰਦਨ ਕਹਿਣ ਨਾਲ ਸੁਗੰਧੀ ਨਹੀਂ ਆ ਜਾਣੀ, ਚੰਦ ਚੰਦ ਕਹਿਣ ਨਾਲ ਪ੍ਰਕਾਸ਼ ਨਹੀਂ ਹੋ ਜਾਣਾ। ਵੈਦ ਵੈਦ ਕਹਿਤ ਨਾ ਮਿਟਤ ਰੋਗ ਕਾਹੂ ਕੋ, ਬਿਮਾਰ ਆਦਮੀ ਬੁਰਖ ਬੁਰਖਾਰ ਚੜਿਆ ਹੋਇਆ ਦੁਖੀ ਹੈ, ਕਹੀ ਜਾਵੇ ਵੈਦ ਵੈਦ ਵੈਦ,
ਉਦੋਂ ਵੈਦ ਹੀ ਕਹਿੰਦੇ ਸੀ, ਹੁਣ ਡਾਕਟਰ ਕਹਿੰਦੇ ਨੇ। ਵੈਦ ਆਪਣੇ ਹੈਗੇ ਪੁਰਾਣੇ ਖਾਨਦਾਨੀ, ਕੋਈ ਕਹੀ ਜਾਵੇ ਡਾਕਟਰ ਡਾਕਟਰ ਡਾਕਟਰ, ਰੋਗ ਨਹੀਂ ਦੂਰ ਹੋਣਾ। ਕੈਸੀ ਮਿਸਾਲ ਹੈ, ਵੈਦ ਵੈਦ ਕਹਿਤ ਨਾ ਮਿਟਤ ਰੋਗ ਕਾਹੂ ਕੋ, ਦਰਬ ਦਰਬ ਕਹੇ ਕੋ ਦਰਬੇ ਨਾ ਬਿਲਾਸ ਹੈ। ਕੋਈ ਕਹੀ ਜਾਵੇ ਮਾਇਆ ਮਾਇਆ, ਇੰਨੇ ਕਰੋੜ ਡਾਲਰ ਆ ਨਹੀਂ ਜਾਣੇ। ਇਹ ਮਿਸਾਲਾਂ ਦੇ ਕੇ ਮਹਾਰਾਜ ਭਾਈ ਸਾਹਿਬ ਕਹਿੰਦੇ ਨੇ, ਤੈਸੇ ਗੁਰ ਗਿਆਨ ਗੋਸ਼ਟ ਕਰਤ ਨਾ ਰਹਿ ਤੇ ਆਵੇ। ਗੁਰੂ ਦੀ ਗੱਲ ਤੇ ਕਰੀ ਜਾਵੇ ਤੇ ਆਪਣੀ ਰਹਿਤ ਵਿੱਚ ਗੱਲ ਉਹ ਆਵੇ ਹੀ ਨਾ, ਕਿੱਦਾਂ ਨਾਮ ਦਾ ਸਵਾਦ ਆਊਗਾ। ਸਭ ਆਖੋ ਸਤਨਾਮ। ਤੈਸੇ ਗੁਰ ਗਿਆਨ ਗੋਸ਼ਟ ਕਰਤ ਨਾ ਰਹਿਤ ਆਵੇ, ਕਰਨੀ ਪ੍ਰਧਾਨ ਪਾਨ ਉਦਤ ਪ੍ਰਕਾਸ਼ ਹੈ। ਮਹਾਰਾਜ ਕਹਿੰਦੇ ਮੇਰੇ ਹਿਰਦੇ ਚ ਨਾਮ ਉਦੋਂ ਵਸ ਗਿਆ ਜਦੋਂ ਮੇਰੇ ਗੁਰੂ ਨੇ ਮੇਰੇ ਸਿਰ ਤੇ ਹੱਥ ਰੱਖਿਆ। ਫੇਰ ਕੀ ਹੋਇਆ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ। ਨਾਮ ਮਨ ਚ ਵਸ ਜਾਵੇ ਤੇ ਕੋਈ ਦੁੱਖ ਰਹਿ ਨਹੀਂ ਜੇ ਸਕਦਾ। ਸਭ ਆਖੋ ਸਤਨਾਮ। ਇਹ ਬਾਣੀ ਦਾ ਬਚਨ ਹੈ। ਜਨਮਾਂ ਜਨਮਾਂਤਰਾਂ ਦੇ ਬੋਝ ਲੱਥ ਜਾਣਗੇ, ਆਦਾਂ ਵਿਆਦਾਂ ਉਪਾਧਾਂ ਸਭ ਦੂਰ ਹੋ ਜਾਣਗੀਆਂ। ਇਹ ਬਾਣੀ ਦਾ ਭਜਨ ਹੈ ਨਾ। ਗੁਰ ਕੀ ਬਾਣੀ ਜਿਸ ਮਨ ਵਸੇ, ਦੁੱਖ ਦਰਦ ਸਭ ਤਾਂ ਕਾ ਨਸੇ। ਜਨਮਾਂ ਜਨਮਾਂਤਰਾਂ ਦੇ ਬੋਝ ਸਭ ਲੱਥ ਜਾਣਗੇ। ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰੂ ਨਾਮ ਦਿਓ ਰਿਣ ਲੱਥ। ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ ਕਈ ਵਾਰ ਅਸੀਂ ਇੱਦਾਂ ਪ੍ਰੋਗਰਾਮ ਬਣਦੇ ਨੇ। ਆਹ ਪ੍ਰੋਗਰਾਮ ਜਦੋਂ ਅਸੀਂ ਇੱਧਰ ਵਿਸਾਖੀ 'ਤੇ ਪ੍ਰੋਗਰਾਮ ਬਣਿਆ, ਹੁਣ ਦਾ ਟਾਈਮ ਬੜਾ ਥੋੜ੍ਹਾ ਸੀ, ਪ੍ਰੋਗਰਾਮ ਦਿੱਲੀਓਂ ਅਸੀਂ ਮੰਨ ਲਏ, ਪਰ ਗੁਰਮੁਖਾਂ ਦੀ ਪ੍ਰੇਰਨਾ ਬਸ ਇੱਦਾਂ ਹੀ ਚੱਲਿਆ। ਦੋ ਹਫ਼ਤੇ ਤੋਂ ਦੋ ਦੋ ਤਿੰਨ ਤਿੰਨ ਦਿਨ ਹੋਸਟਨ, ਅਸੀਂ ਚਾਰ ਦਿਨ ਸੋਮ ਮੰਗਲ ਬੁੱਧ ਵੀਰ ਹੀ ਕਰ ਸਕੇ, ਇੰਨਾ ਕੀ ਹਾਜ਼ਰੀ ਉੱਥੇ ਭਰੀ। ਫਿਰ ਆਨੰਦ ਕਾਰਜ ਸੀ ਨਿਊ ਮੈਕਸੀਕੋ, ਦੋ ਆਨੰਦ ਕਾਰਜ ਉੱਥੇ ਆ ਗਏ, ਉੱਥੋਂ ਆ ਗਏ ਅਰੀਜ਼ੋਨਾ। ਆਹ ਜਿਹੜੇ ਦਰਸ਼ਨ ਤੁਹਾਡੇ, ਪ੍ਰੇਰਨਾ ਗੁਰੂ ਵੱਲੋਂ ਹੁੰਦੀ ਹੈ। ਇਹ ਸਤਿਕਾਰਯੋਗ ਪਿਆਰੇ ਵੀਰ ਸਰਦਾਰ ਦੁਰਲਭ ਸਿੰਘ ਜੀ, ਹਾਂਜੀ ਸਾਹਿਬ ਪ੍ਰਹਿਲਾਦ ਸਿੰਘ ਜੀ, ਇਹਨਾਂ ਦੀ ਕਿਰਪਾ ਨਾਲ, ਇਹਨਾਂ ਦੀ ਪ੍ਰੇਰਨਾ ਨਾਲ ਆ ਦਰਸ਼ਨ ਤੁਹਾਡੇ। 85 ਵਿੱਚ ਅਸੀਂ ਆਏ ਸੀ,

is Satya. यानी आ है आ गुरुद्वारा एक ऐसा है जिथे कदे झगड़ा नहीं होया हुण इथों दी जो जी आए लोंग आईलैंड विसाखी ते सानु उथों पता लग्या भी वी गुरुद्वारे जिन्हां तुहाडी नकल कीती है उन्हां सिलेक्शन कीती है इलेक्शन नहीं कीती झगड़े तो बच गया नहीं तो गुरुद्वारे दा हाल तो ओह होया होया जांका चलदियां तुहाडे ते गुरु दी कृपा है गुरु दी मेहर होई ਤੁਹਾਡਾ ਪਿਆਰ ਸਾਨੂੰ ਨਹੀਂ ਭੁੱਲਦਾ ਗੁਰੂ ਬਖਸ਼ਿਸ਼ ਕਰੇ ਇੰਨਾ ਕੁ ਸਮਾਂ ਕੱਲ੍ਹ ਦਾ ਦਿਨ ਹਾਜ਼ਰੀ ਭਰਨੀ ਹੈ ਅਤੇ ਪਰ ਸਾਨੂੰ ਸੇਵਕਾਂ ਨੇ ਟਰੰਟੋ ਚਲੇ ਜਾਣਾ ਪਹਿਲੀ ਫਲਾਈਟ ਵਿੱਚ ਇੰਨੀ ਕੁ ਹਾਜ਼ਰੀ ਦੱਸੋ ਗੁਰਮੁਖਾਂ ਨੂੰ ਇਹ ਵੀ ਇੱਕ ਸੇਵਾ ਜੀ ਸਭ ਆਖੋ ਸਤਨਾ ਇਹਦਾ ਵੀ ਫਲ ਆ ਆਓ ਗੁਰੂ ਕੇ ਘਰ ਆਓ ਕੀਰਤਨ ਸੁਣੋ ਆਓ ਗੁਰੂ ਹਾਜ਼ਰੀਆਂ ਭਰੋ ਗੁਰੂ ਦੀਆਂ ਕੱਲ੍ਹ ਦਾ ਦਿਨ ਹੈ ਫਿਰ ਆਪਾਂ ਕੱਲ੍ਹ ਦਾ ਦਿਨ ਹਾਜ਼ਰੀ ਭਰ ਕੇ ਫਿਰ ਛੁੱਟੀਆਂ ਲਵਾਂਗੇ ਆਓ ਹੁਣ ਆਪਾਂ ਧੁਨੀ ਲਾ ਲਈਏ ਸਾਰੇ ਪਿਆਰ ਨਾਲ ਬੋਲੋ ਸਮੇਂ ਸਿਰ ਹੀ ਸਮਾਪਤੀ ਹੋਏਗੀ ਕੋਈ ਰਸਨਾ ਖਾਲੀ ਨਾ ਰਹੇ।

ਚਰਨਾਂ ਗੁਰੂ ਮਹਾਰਾਜ ਜੀ ਦੇ ਪਵਿੱਤਰ ਸੁਖਦਾਈ ਤੇ ਕਲਿਆਣਕਾਰੀ ਉਪਦੇਸ਼ ਅਤੇ ਉਦੇਸ਼ ਨੂੰ ਸਰਵਨ ਕਰਨ ਲਈ ਸੰਗਤ ਰੂਪ ਵਿਚ ਜੁੜ ਬੈਠੇ ਹਾਜ਼ਰੀਨ ਵਕਤ ਗੁਰੂ ਖਾਲਸਾ ਸਾਧ ਸਿੰਘ ਜੀਓ ਉਤਸ਼ਾਹ ਸਹਿਤ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਬਲੀ ਪਿਆਂਬਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਆਪ ਜੀ ਦੇ ਪੁੱਤਰ ਅਧਿਕਾਰੀ ਸ਼ਹਿਜ਼ਾਦਾ ਨਸ਼ੀਨ ਗੁਰੂ ਸਾਹਿਬਾਨ ਜੀ ਨੇ ਬਣੀ ਨੋ ਇਨਸਾਨ ਤੇ ਕਰਮ ਕਰਦਿਆਂ ਹੋਇਆਂ ਬਖਸ਼ਿਸ਼ ਕਰਦਿਆਂ ਹੋਇਆਂ ਦੁਨੀਆਦਾਰੀ ਨਿਭਾਉਂਦਿਆਂ ਹੋਇਆਂ ਪਰਮੇਸ਼ਰ ਦੀ ਪਾਕ ਜ਼ਾਤ ਅੰਦਰ ਲਿਵਲੀਨ ਹੋਣ ਦਾ ਇਹ ਅਤ ਉੱਤਮ ਕਰਮ ਕੀਤਾ ਤੇ ਢੰਗ ਤਰੀਕਾ ਦੱਸਿਆ ਏ ਕਿ ਅੰਮ੍ਰਿਤ ਵੇਲਾ ਸਤਨਾਉ ਵਡਿਆਈ ਵੀਚਾ ਇੱਕ ਵਾਹਤ ਅਤੇ ਨੇੜੇ ਦਾ ਢੰਗ ਹੈ ਸੁਚੱਜਾ ਢੰਗ ਹੈ ਜਿਸ ਨਾਲ ਮਨੁੱਖ ਦੀ ਤਵਹਮਾਤ ਭਰਮਾਂ ਭੁਲੇਖਿਆਂ ਦੀ ਕੂੜ ਦੀ ਪਾਲ ਵੀ ਟੁੱਟ ਸਕਦੀ ਏ ਤੇ ਇਨਸਾਨ ਸੁਚਿਆਰ ਵੀ ਹੋ ਸਕਦਾ ਹੈ। ਇਸ ਸਵਾਲ ਦਾ ਉੱਤਰ ਇਹ ਕਿਵ ਸੁਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ ਸਤਿਗੁਰਾਂ ਨੇ ਜਗ੍ਹਾ ਜਗ੍ਹਾ ਜਾ ਕੇ ਵੀ ਦਿੱਤਾ ਤੇ ਅੰਮ੍ਰਿਤ ਵੇਲੇ ਸੰਗਤ ਵਿਚ ਆਉਣਾ ਦੀਦਾਰ ਕਰਨੇ ਸੰਗਤਾਂ ਦੇ ਤੇ ਗੁਰੂ ਦੇ ਪਵਿੱਤਰ ਉਪਦੇਸ਼ ਦਰਸ਼ਨ ਨੂੰ ਹਿਰਦੇ ਅੰਦਰ ਵਸਾਉਣਾ ਦਿਨ ਭਰ ਫਿਰ ਆਪਣਾ ਆਪਣਾ ਕੰਮ ਕਰਦੇ ਰਹੋ ਤਾਂ ਸਤਿਗੁਰੂ ਜੀ ਕਹਿੰਦੇ ਨੇ ਲੇਕਿਨ ਪਹਿਲਾਂ ਉਤਸ਼ਾਹ ਨਾਲ ਉਮਾਹ ਨਾਲ ਉਚੇਚੇ ਤੌਰ ਤੇ ਮਨ ਨੂੰ ਸਾਵਧਾਨ ਕਰਕੇ ਇੱਥੇ ਲਿਆਉਣਾ ਹੋਵੇਗਾ। ਵਿਦਿਆਰਥੀ ਨੂੰ ਪਹਿਲੇ ਸਕੂਲ ਪਹੁੰਚਣਾ ਹੁੰਦਾ ਹੈ ਉਸ ਤੋਂ ਬਾਅਦ ਅਗਲਾ ਕੰਮ ਸ਼ੁਰੂ ਹੁੰਦਾ ਹੈ। ਬੀਜ ਨੂੰ ਪਹਿਲੇ ਧਰਤੀ ਵਿਚ ਬੋਣਾ ਪੈਂਦਾ ਏ ਫਿਰ ਕੋਠੀ ਵਿਚ ਦਾਣੇ ਤੇ ਕਮਲੇ ਸਿਆਣੇ ਹੁੰਦੇ ਨਿੱਤ ਤੱਕਦੇ ਹਾਂ। ਬੈਨ ਹੀ ਇਸ ਮਨ ਨੂੰ ਜੋ ਕਈ ਵਾਰੀ ਅਲਸਾ ਜਾਂਦਾ ਏ ਕਾਹਲੀ ਦਿਖਾ ਜਾਂਦਾ ਏ ਸੁਸਤੀ ਦਿਖਾ ਜਾਂਦਾ ਏ ਕਿ ਰੋਜ਼ ਰੋਜ਼ ਇਹ ਕੰਮ ਤਾਂ ਹੋਣਾ ਏ ਅੱਗੇ ਕਰਦੇ ਆਏ ਹਾਂ ਥੋੜੇ ਦਿਨ ਰੈਸਟ ਕਰ ਲਈਏ ਇਹ ਜੋ ਕਾਹਲੀਆਂ ਦਿਖਾਉਂਦਾ ਏ ਇਸ ਨੂੰ ਉਚੇਚੇ ਤੌਰ ਤੇ ਪਹਿਲੇ ਸੰਗਤ ਵਿਚ ਲਿਆਉਣਾ ਉਚਿਤ ਹੈ ਗੁਰੂ ਦੀ ਹਜ਼ੂਰੀ ਵਿਚ ਲਿਆਉਣਾ ਉਚਿਤ ਹੈ। ਮਿਸਾਲ ਦੇ ਤੌਰ ਤੇ ਜਿਵੇਂ ਅਸੀਂ ਭੋਜਨ ਤਿਆਰ ਕਰਕੇ ਛਕਦੇ ਹਾਂ ਛਕਦੇ ਧਿਆਨ ਨਾਲ ਗੌਰ ਨਾਲ ਜੇ ਬੇਗੌਰੇ ਹੋ ਕੇ ਭੋਜਨ ਖਾਵੀਏ ਕਈ ਵਾਰੀ ਮੂੰਹ ਵਿਚ ਜ਼ਖਮ ਹੋ ਜਾਂਦੇ ਜੀਭਾ ਕੱਟੀ ਜਾਂਦੀ ਲਹੂ ਵਗ ਜਾਂਦਾ ਤਾਂ ਪਹਿਲੇ ਇਨਸਾਨ ਨੂੰ ਭੋਜਨ ਧਿਆਨ ਨਾਲ ਛਕਣਾ ਪੈਂਦਾ ਧਿਆਨ ਨਾਲ ਤਿਆਰ ਕਰਨਾ ਅਤੇ ਇਸੇ ਤਰ੍ਹਾਂ ਸਾਵਧਾਨੀ ਨਾਲ ਉਸ ਨੂੰ ਛਕਣਾ ਯੋਗ ਚਬਾਉਣਾ ਫਿਰ ਇਸ ਨੂੰ ਅੰਦਰ ਗਲੇ ਤੋਂ ਥੱਲੇ ਹਲਕ ਤੋਂ ਥੱਲੇ ਪਿਸੀ ਹੋਈ ਗ੍ਰਾਹੀ ਨੂੰ ਇਨਸਾਨ ਲੈ ਜਾਂਦਾ ਲੇਕਿਨ ਫਿਰ ਨਹੀਂ ਕੋਈ ਵੀ ਦੇਖਿਆ ਕਿ ਧਿਆਨ ਰੱਖਦਾ ਹੋਵੇ ਅੰਦਰ ਗਈ ਗ੍ਰਾਹੀ ਦਾ ਉਹ ਫਿਰ ਬੇਧਿਆਨੇ ਢੰਗ ਨਾਲ ਹੀ ਹਜ਼ਮ ਹੁੰਦੀ ਰਹਿੰਦੀ ਹੈ ਕੁਵਤੇ ਹਾਜ਼ਮਾ ਉਸ ਨੂੰ ਹਜ਼ਮ ਕਰਦੀ ਰਹਿੰਦੀ ਹੈ ਹਰਾਰਤ ਤੇ ਗੁਰੇਜ਼ੀ ਨਾਲ ਉਹ ਹਜ਼ਮ ਹੁੰਦੀ ਰਹਿੰਦੀ ਹੈ ਜੋ ਪਦਾਰਥ ਦਰਕਾਰ ਨੇ ਸਰੀਰ ਦੀ ਸ਼ਫਾ ਲਈ ਤੰਦਰੁਸਤੀ ਲਈ ਚੁਸਤੀ ਲਈ ਚਲਾਕੀ ਲਈ ਅਲਰਟਪਣ ਲਈ ਸਾਵਧਾਨੀ ਲਈ ਉਹਦੇ ਵਿਚੋਂ ਅੰਦਰਲੀ ਮਸ਼ੀਨਰੀ ਬਜ਼ਾਤੇ ਖੁਦ ਹੀ ਡਿਵੀਜ਼ਨ ਕਰਦੀ ਰਹਿੰਦੀ ਹੈ ਤੇ ਉਸ ਨੂੰ ਹਜ਼ਮ ਕਰਦੀ ਰਹਿੰਦੀ ਹੈ ਲੇਕਿਨ ਪਹਿਲੇ ਗ੍ਰਾਹੀ ਭੋਜਨ ਦਾ ਤਿਆਰ ਕਰਨਾ ਅਤੇ ਗ੍ਰਾਹੀ ਦਾ ਚਬਾਉਣਾ ਇਹ ਸਭ ਕੁਝ ਸਾਵਧਾਨੀ ਨਾਲ ਹੋਇਆ ਸੁਰਤ ਨਾਲ ਹੋਇਆ ਧਿਆਨ ਨਾਲ ਹੋਇਆ ਐਨ ਇਸੇ ਤਰ੍ਹਾਂ ਇਸ ਨੂੰ ਕਹਿੰਦੇ ਨੇ ਸਬਕੌਂਸ਼ੀਅਸ ਮਾਇੰਡ ਸਾਵਧਾਨੀ ਨਾਲ ਕੰਮ ਕਰਨਾ
لیکن اندر گیا پھر کانشیس مائنڈ تے سب کانشیس مائنڈ یہ کم کرتے ہیں. ساودھانی نال گراہی کھاتی بے دھیانی نال ہضم ہندی گئی تے شکتی برقرار رہی انسان ٹرتا پھرتا رہا کاروبار کرتا رہا. یہ تے مادے دی گل ہے تے نت ساڈے نال واپردی ہے. روحانیت اندر بھی سپرچولیزم اندر بھی پرمارتھی راہ وچ بھی ایسی ہی بات نظر آتی ہے. پہلے اتشاہ نال ادم نال انسان نو سنگت وچ آنا ہوندا ہے, گرو گھر وچ آنا ہوندا ہے, گرو گرنتھ صاحب مہاراج جی دی مقدس حضوری وچ آنا ہے. اتشاہ نال, چاؤ نال, ساودھانی نال تے ادم نال. اس لیے ستگرو نے ارشاد فرمائے نے, حکم کیتے نے, ادم کریندیاں جیو توں, ادم کریندیاں جیو توں کماندیاں سکھ پنچ, ادم کریندیاں جیو توں. اے سب کم ساودھانی نال لے, کماندیاں سکھ پنچ, دھیاندیاں توں پربھو مل, نانک اتری چن. تو اے کم اساں ساودھانی نال کیتا, اتے حاضر ہویا, شبد دا بھوجن, شبد دا لنگر گردیو نے جو داغ بخشیے اس مل پنڈارے وچوں پاٹھ راہی حکم نامیہ راہی کتھا وچار راہی اتوا کیرتن راہی ساودھانی نال اے بھوجن ملیا. ربی تھر صاحب گرو گرنتھ صاحب مہاراج وچوں اے بھوجن ملیا. تھال وچ تین وستو پیو, تھال گرو گرنتھ صاحب مہاراج, تھال وچ تین وستو پیو, ست سنتوخ وچارو, امرت نام ٹھاکر کا پیو جس کا سب سے آدھارو, جے کو کھاوے. پر اے سب کو ساودھانی نال کرنا ہے, جے کو کھاوے, جے کو پہنچے تس کا ہوئے ادھارو. ساودھانی تو مراد ہے کیرتن کرن والے نو بھی حاضر رہنا پوے گا, اتے سنن والے نو بھی حاضری دینی پوے گی, ساودھان ہونا پوے گا. پھر کی ہے گردیو کہندے نے, پھر آپ ہی شکتی بخشش عنایت تے کرم ہوندا رہے گا. ہسندیاں کھلندیاں پہنندیاں کھاوندیاں او پھر آپ ہی کم چلتا رہے گا. وچے ہووے مکت, جے کو کھاوے, جے کو پہنچے تس کا ہوئے ادھار. اے آتمک زندگی واسطے اشد ضروری وستو گرو صاحب جی کہندے نے, اس دے چھڈیاں جیو جل بل جاندا ہے. میں تجربہ کر ویکھی, ایسا کردیاں ہی زندگی ہے, غافلی وچ موت تو بھی بدترین دشا ہو جاندی ہے. آنکھاں جیواں وسرے مر جا. کبیر صاحب کہندے نے, جب لگتا گا باہو بے ہی, اس اسنا وچ بھی مینو جب نلپی چو اندر نو تاگا کھچدا ہاں, اس اسنا وچ بھی غافلی ہو جائے پرمیشر تو, میں اس نو موت ہی سمجھدا ہاں. جب لگ تاگا واہو بے ہی, تب لگ وسرے رام سنیہی, تے وسر نال مر جاؤں. تو گرو کرپا کرے اسی ساودھانی نال مہاراج دے چرنوں وچ آندے رہیے, تے پھر پامے بے دھیانی نال ہی جویں برکیاں ہضم ہوندیاں تے طاقتاں دیندیاں نے کم کردے رہیے, تے او جو دات پراپت ہوئی ہے او دی صحت, او دی گائیڈنس اکال پورش کی بخشش نال ملی رہے گی. تیاگنا نہیں ہے, لگے رہن کا مطلب ہے, جے کو کھاو ہے, جے کو پہنچے تس کا ہوئے ادھارو. گرو صاحب جی دا عہد ہے, پیمان ہے, وعدہ ہے, اقرار ہے, جے کو کھاو ہے, جے کو پہنچے تس کا ہوئے ادھارو. یہ وس تجی نہ جائی, نت نت رکھو تھارو, تم سنسار چرن لگ کر سب نام برم پسارو.

ਪਰਮ ਸਤਿਕਾਰਯੋਗ ਗੁਰੂ ਪ੍ਰਸਾਦ ਸਿੰਘ ਜੀ। ਮਨ ਬਿਰਤੀਆਂ ਕਰੋ, ਏਕਾਗਰ ਸਤਿਗੁਰ ਦੇ ਚਰਨਾਂ ਵਿੱਚ ਜੋੜੋ। ਇਹ ਗੁਰੂ ਘਰ ਹੈ ਤੇ ਗੁਰੂ ਘਰ ਵਿੱਚ ਕਿਸ ਤਰ੍ਹਾਂ ਬੈਠਣਾ ਹੈ ਇਹ ਸਾਨੂੰ ਜਾਚ ਇੱਥੋਂ ਹੀ ਮਿਲਣੀ ਹੈ। ਆਪਾਂ ਕਿਸੇ ਹੋਰ ਜਗ੍ਹਾ ਜਾਈਏ, ਕਿਸੇ ਸੁਸਾਇਟੀ ਵਿੱਚ ਜਾਂ ਕਿਸੇ ਪਾਰਟੀ ਤੇ ਜਾਂ ਕਿਸੇ ਕਲੱਬ ਵਿੱਚ, ਉੱਥੇ ਸਾਨੂੰ ਤਹਿਜ਼ੀਬ ਹੁੰਦੀ ਹੈ। ਅੰਦਰ ਦਾਖਲ ਕਿਵੇਂ ਹੋਣਾ ਹੈ, ਕਿਸੇ ਨਾਲ ਗੱਲ ਕਿਵੇਂ ਕਰਨੀ ਹੈ, ਇੱਥੇ ਖਾਣਾ ਕਿਸ ਢੰਗ ਨਾਲ ਹੈ, ਇੱਥੇ ਬੋਲਣਾ ਕਿਸ ਢੰਗ ਨਾਲ ਹੈ। ਪਰ ਪਤਾ ਨਹੀਂ ਕੀ ਗੱਲ ਹੈ, ਗੁਰੂ ਘਰ ਆ ਕੇ ਅਸੀਂ ਇਹ ਕੁਝ ਭੁੱਲ ਜਾਂਦੇ ਹਾਂ। ਗੁਰੂ ਨੂੰ ਅਸੀਂ ਖਲੋਣਾ ਪਤਾ ਨਹੀਂ ਕਿਉਂ ਸਮਝਦੇ ਹਾਂ। ਚਾਹੀਦਾ ਤੇ ਇਹ ਵੀ ਹੈ ਕਿ ਜਿਸ ਵੇਲੇ ਅਸੀਂ ਗੁਰੂ ਘਰ ਅੰਦਰ ਕਦਮ ਰੱਖੀਏ, ਉਸ ਵਕਤ ਸਾਡਾ ਮਨ ਨੀਵਾਂ ਮਤ ਉੱਚੀ ਹੋ ਜਾਏ। ਸਾਡਾ ਮਨ ਨੀਵਾਂ ਹੋ ਕੇ ਮਨ ਅੰਦਰ ਨਿਮਰਤਾ ਪਿਆਰ ਆ ਜਾਏ ਤੇ ਸਾਨੂੰ ਗੁਰੂ ਕੇ ਸ਼ਬਦ ਸੁਣਨ ਦੀ ਜਾਚ ਆ ਜਾਏ। ਆਓ ਤਵੱਜੋ ਦਿਓ, ਕਰੋ ਰਸਨਾਵਾਂ ਨੂੰ ਪਵਿੱਤਰ ਗੱਜ ਕੇ ਆਖੋ ਸਤਨਾਮ। ਮੈਂ ਗੱਲ ਨਾਮ ਦੀ ਆਰੰਭ ਕੀਤੀ ਹੈ ਤੇ ਭਗਤ ਰਵਿਦਾਸ ਜੀ ਨੇ ਇਸ ਸ਼ਬਦ ਅੰਦਰ ਨਾਮ ਦੇ ਇਤਨੇ ਐਗਜ਼ੈਂਪਲ ਦਿੱਤੇ ਨੇ, ਇਤਨੇ ਦ੍ਰਿਸ਼ਟਾਂਤ ਹਨ ਕਿ ਕਮਾਲ ਹੀ ਕਰ ਦਿੱਤੀ ਹੈ। ਇੱਕ ਇੱਕ ਸ਼ਬਦ ਇਤਨਾ ਕੀਮਤੀ ਹੈ, ਜੇ ਅਸੀਂ ਇਹਨੂੰ ਪਿਆਰ ਨਾਲ ਪੜ੍ਹ ਲਈਏ ਤੇ ਪਿਆਰ ਨਾਲ ਸੁਣ ਲਈਏ। ਰਹਾਓ ਦੀ ਤੁਕ ਹੈ, ਹਰ ਕੇ ਨਾਮ ਬਿਨਾ ਝੂਠੇ ਸਗਲ ਪਸਾਰੇ। ਹੇ ਮਨੁੱਖ, ਹੇ ਇਨਸਾਨ, ਹਰੀ ਵਾਹਿਗੁਰੂ ਦੇ ਨਾਮ ਤੋਂ ਬਿਨਾ ਸੰਸਾਰ ਵਿੱਚ ਜੋ ਤੂੰ ਅਡੰਬਰ ਕਰ ਰਹੇ ਹੈ ਸਭ ਝੂਠ ਦਾ ਪਸਾਰਾ ਹੈ, ਬਿਲਕੁਲ ਬਿਲਕੁਲ ਝੂਠ। ਕਿਉਂਕਿ ਜੋ ਕੁਝ ਹੋ ਰਿਹਾ ਹੈ ਨਾਮ ਤੋਂ ਬਿਨਾ ਹੋ ਰਿਹਾ ਹੈ, ਤੇ ਜਿਸ ਕੰਮ ਦੇ ਨਾਲ ਨਾਮ ਦਾ ਸੰਬੰਧ ਨਹੀਂ ਸਾਹਿਬ ਕਹਿੰਦੇ ਨੇ ਬਿਲਕੁਲ ਝੂਠ ਹੈ। ਕਹਿੰਦੇ ਨੇ ਇੱਕ ਪੰਡਿਤ ਇੱਕ ਗਾਓਂ ਵਿੱਚ ਗਿਆ ਤੇ ਜਿਸ ਵੇਲੇ ਜਾ ਕੇ ਉਸਨੇ ਉੱਥੇ ਕਥਾ ਕੀਤੀ, ਸੰਗਤ ਬੜੀ ਖੁਸ਼ ਤੇ ਪ੍ਰਸੰਨ ਹੋਈ। ਹੁਣ ਪਿੰਡ ਵਾਲਿਆਂ ਨੇ ਪ੍ਰਸੰਨਤਾ ਵਿੱਚ ਆ ਕੇ ਦਾਨ ਵਜੋਂ ਪੰਡਿਤ ਜੀ ਨੂੰ ਇੱਕ ਗਊ ਦੇ ਦਿੱਤੀ। ਪੰਡਿਤ ਜੀ, ਸਾਡੇ ਵੱਲੋਂ ਇਹ ਤੁਹਾਡੇ ਲਈ ਗਊ ਦਾਨ ਹੈ, ਕਿਉਂਕਿ ਇਹ ਵੀ ਦਾਨ ਬੜੀ ਮਹੱਤਤਾ ਰੱਖਦਾ ਸੀ। ਪੰਡਿਤ ਜੀ ਨੂੰ ਗਊ ਮਿਲ ਗਈ, ਪੰਡਿਤ ਜੀ ਗਊ ਲੈ ਕੇ ਆ ਗਏ। ਜਿਸ ਵੇਲੇ ਆਏ ਇੱਕ ਤੱਟ ਤੇ, ਹੁਣ ਇਸ ਨਦੀ ਤੋਂ ਪਾਰ ਹੋਣੇ, ਪਾਰ ਲਿਜਾਣ ਵਾਲਾ ਬੇੜੀ ਦਾ ਮਲਾ ਸਾਧ ਸੰਗਤ ਉਹ ਵੀ ਪੰਡਿਤ ਉਹ ਵੀ ਬ੍ਰਹਮਣ ਹੈ। ਕਹਿੰਦਾ ਭਾਈ ਮੈਨੂੰ ਪਾਰ ਲੈ ਚੱਲ। ਅੱਗੋਂ ਜਵਾਬ ਕੀ ਮਿਲਿਆ? ਕਹਿੰਦਾ ਭਾਈ ਵੇਖ, ਮੈਂ ਜਿਸ ਨੂੰ ਵੀ ਪਾਰ ਲਿਜਾਣਾ ਉਹਦੇ ਕੋਲੋਂ ਮਸੂਲ ਟੈਕਸ ਕਿਰਾਇਆ ਜ਼ਰੂਰ ਲੈਂਦਾ, ਕਰ ਜ਼ਰੂਰ ਲੈਂਦਾ। ਸਤ ਸੰਗਤ ਧਿਆਨ ਦੇਣਾ, ਇਹ ਬ੍ਰਾਹਮਣ ਇਹ ਪੰਡਿਤ ਕਹਿਣ ਲੱਗਾ, ਭਾਈ ਕਰ ਦੇਣ ਜੋਗਾ ਮੇਰੇ ਕੋਲ ਤੇਰੇ ਵਾਸਤੇ ਕੁਝ ਨਹੀਂ, ਇੱਕ ਗਊ ਹੈ ਤੇ ਤੂੰ ਵੀ ਬ੍ਰਾਹਮਣ ਹੈ, ਮੈਂ ਵੀ ਬ੍ਰਾਹਮਣ, ਤੂੰ ਵੀ ਪੰਡਿਤ ਮੈਂ ਵੀ ਪੰਡਿਤ, ਜੇ ਅਸੀਂ ਇੱਕ ਦੂਜੇ ਦੇ ਕੰਮ ਨਹੀਂ ਆਵਾਂਗੇ ਤੇ ਹੋਰ ਕੌਣ ਆਏਗਾ, ਤੂੰ ਮੈਨੂੰ ਪਾਰ ਲੈ ਚੱਲ। ਕਹਿੰਦਾ ਨਹੀਂ ਹੋ ਸਕਦਾ। ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਖਿਆਲ ਬੜਾ ਸੁੰਦਰ ਦਿੱਤਾ ਹੈ। ਕਹਿੰਦਾ ਦੇਖੋ, ਗਊ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਨ ਨ ਜਾਈ। ਗਊ ਤੇ ਬ੍ਰਹਮਣ ਨੂੰ ਇਹ ਕਰ ਲਾ ਲਿਆ,
ٹیکس محصول نہ رہا ہے. پر جس ویلے دے کول نہ دتا گیا ایک پاسے رک دی چھاویں کی بہ گیا. ہویا کہ کچھ دیر بعد گاؤں نے گوبر کیتا ایک کار لان والا اٹھ کے کی کرتا ہے اسے گوبر نو چک کے لے آیا اپنا چونکا پوتر کر لگ پیا اپنا چونکا پوتر کر لگ پیا. سدگر کہیں نے مردانیا ویخ یہ اوہی گو ہے اوہی برہمن ہے جس نو یہ کر تے ٹیکس لا لیا ہے پر او دے گوبر دے نال یہ ترنا چاہتا ہے یہ ترنا چاہتا ہے کہ ایسا ہو سکتا ہے. گو برامن کو کر لاؤ گوبر ترن نہ جائی پائی اس گوبر دے نال نہیں تریا جانا کہ اس گوبر دا تو پوچا لا کے اپنی چونکے نو پوتر کر لوے تے کبھی انج تر جاگا. سدگر کہندے نے نہیں پر کیتا اس نے کی ہے توتی ٹکا تے جب مالی تان ملے چھا کھائی توتی ٹکا تے جب مالی توتی لائی ہے ٹکا لایا گان وچ پایا ہے جب مالی ہاتھ وچ مالا بھی پھڑی ہے لیکن کم کی ہے تان ملے چھا کھائی. پھر کردا کی ہے انتر پوجا پڑے کتے با سنجم ترکا بھائی انتر پوجا پڑھتا کی کتیب وید کہ انتر پوجا پڑے کتیباں مسلمانوں کی مدد تے سنجم ترکا پائی سنجم بھی کہنے انہوں ورگا یہ رکھیا ہوا ہے. انت بھی سدگر نے گل کمال نہیں کر دیتی کہن لگے پنڈت جی برہمن جی میری گل دھیان سن لو

ਸਰੰਦਾ ਅਗਰ ਤਰਨਾ ਚਾਹੁੰਦੇ ਹੋ ਤੇ ਨਾਮ ਜਪੋ, ਅਗਰ ਤਰਨਾ ਚਾਹੁੰਦੇ ਹੋ ਤੇ ਸਿਮਰਨ ਕਰੋ, ਕਿਉਂਕਿ ਸਿਮਰਨ ਤੋਂ ਬਿਨਾਂ ਤੁਸੀਂ ਤਰ ਨਹੀਂ ਸਕਦੇ। ਤੇ ਭਗਤ ਜੀ ਨੇ ਬੜੇ ਕਮਾਲ ਦੀ ਗੱਲ ਕਹੀ ਹੈ, ਆਓ ਸਾਰੇ ਕਰੋ ਸਾਨੂੰ ਪਵਿੱਤਰ ਮਿਲ ਕੇ ਆਖੋ।

ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਭਾਈ ਕਿ ਛੋਟੇ ਜਿਹੇ ਥਾਲ ਨਾਲ ਜਗਤ ਨਾਥ ਦੀ ਆਰਤੀ ਨਹੀਂ ਕੀਤੀ ਜਾ ਸਕਦੀ। ਗਗਨ ਵੀ ਥਾਲ ਬਾਹਰ ਆ ਕੇ ਵੇਖੋਗੇ ਜਿਹੜਾ ਸਾਰਾ ਗਗਨ ਮੰਡਲ ਹੈ ਨਾ, ਇਹ ਉਸਦਾ ਥਾਲ ਹੈ। ਹੁਣ ਸਾਧ ਸੰਗਤ ਤੁਸੀਂ ਆਪ ਇਸ ਤੇ ਵਿਚਾਰ ਕਰਨਾ, ਜੇ ਇਹ ਏਕਾਸ ਥਾਲ ਹੈ ਤੇ ਉਹ ਜਗਨਨਾਥ ਕਿੰਨਾ ਕੁ ਹੋਵੇਗਾ, ਉਹ ਪਰਮਾਤਮਾ ਕਿੱਡਾ ਕੁ ਹੋਵੇਗਾ ਜਿਹਦੀ ਆਰਤੀ ਇਹ ਸਾਰਾ ਗਗਨ ਕਰ ਰਿਹਾ ਹੈ, ਜਿਹਦਾ ਥਾਲ ਸਾਰੇ ਗਗਨ ਦਾ ਬਣਿਆ ਹੋਇਆ ਹੈ, ਉਹਦੀ ਆਰਤੀ ਕਿਵੇਂ ਹੋ ਸਕਦੀ ਹੈ? ਗਗਨ ਮੇ ਥਾਲ ਰਾਮ ਚੰਦ ਦੀਪਕ ਬਣੇ। ਪੰਡਿਤ ਜੀ ਕਹਿਣ ਲੱਗੇ ਮਹਾਰਾਜ ਚਲੋ ਮੰਨ ਲਿਆ ਇਹ ਥਾਲ ਹੈ, ਇਹਦੇ ਵਿੱਚ ਦੀਵਾ ਕਿਹੜਾ ਹੈ? ਰਵ ਚੰਦ ਦੀਪਕ ਬਣੇ, ਰਵ ਸੂਰਜ ਚੰਦ ਚੰਦਰਮਾ ਉਹ ਇਸ ਵਿੱਚ ਦੀਪਕ ਹਨ। ਧਿਆਨ ਦੇਣਾ, ਸੂਰਜ ਵੱਲ ਵੀ ਵੇਖੋ ਤੇ ਨਹੀਂ ਵੇਖਿਆ ਜਾਂਦਾ, ਇਤਨਾ ਵੱਡਾ ਸੂਰਜ। ਕਹਿੰਦੇ ਨੇ ਗਗਨ ਇੱਕ ਥਾਲ ਹੈ, ਰਵ ਚੰਦ ਦੀਪਕ ਹਨ ਇਸ ਦੀ, ਉਸ ਥਾਲ ਵਿੱਚ ਟਿਕੇ ਹੋਏ ਤਾਰਕਾ ਮੰਡਲ ਜਨਕ ਮੋਤੀ। ਜਿਹੜੇ ਆਕਾਸ਼ ਮੰਡਲ ਵਿੱਚ ਤਾਰੇ ਜਗ ਮੰਗਾ ਰਹੇ ਨੇ, ਇਹ ਉਸ ਥਾਲ ਦੇ ਮੋਤੀ ਹਨ। ਫਿਰ ਕਹਿੰਦੇ ਨੇ ਧੂਪ ਮਲ ਆਣ ਲੋ ਪਵਨ ਚਵਰੋ ਕਰੇ। ਕਹਿੰਦੇ ਨੇ ਮਲੇ ਪਹਾੜ ਦੀ ਖੁਸ਼ਬੂ, ਕਹਿੰਦੇ ਨੇ ਇਹ ਉਹਦੀ ਧੂਪ ਹੈ। ਧੂਪ ਮਲ ਆਣ ਲੋ ਪਵਨ ਚਵਰੋ ਕਰੇ, ਕਹਿੰਦੇ ਨੇ ਇਹ ਜਿਹੜੀ ਪਵਨ ਹੈ ਮੁੱਲੇ ਪਾਰ ਤੋਂ ਆ ਰਹੀ ਹੈ, ਇਹ ਉਹਦੀ ਧੂਪ ਅਗਰਬੱਤੀ ਹੈ। ਧੂਪ ਮਲ ਆਣ ਲੋ ਪਵਨ ਚਮਰੋ ਕਰੇ, ਸਗਲ ਬਨ ਰਾਏ ਬੁਲੰਤ ਜੋਤੀ। ਤੇ ਜਿਤਨੀ ਵੀ ਬਨਸਪਤੀ ਹੈ, ਜਿਤਨੀ ਵੀ ਬਨਸਪਤੀ ਅੰਦਰ ਫੁੱਲ ਬੂਟੇ ਨੇ, ਇਹ ਭਾਈ ਸਾਰੇ ਹੀ ਉਹਦੇ ਫੁੱਲ ਹਨ। ਸਗਲ ਬਨ ਰਾਏ ਬੁਲੰਤ ਜੋਤੀ, ਸਾਰੀ ਬਨਸਪਤੀ ਉਸਦੇ ਫੁੱਲ ਹਨ। ਫਿਰ ਸਤਿਗੁਰੂ ਜੀ ਨੇ ਕਿਹਾ ਕੈਸੀ ਆਰਤੀ ਹੋਏ ਪਵ ਖੰਡਣਾ ਤੇਰੀ ਆਰਤੀ। ਹੇ ਜਗਤ ਦੇ ਨਾਥ, ਮੈਂ ਤੇਰੀ ਆਰਤੀ ਕਿਵੇਂ ਕਰ ਸਕਦਾ? ਕੈਸੀ ਆਰਤੀ ਹੋਏ ਪਵ ਖੰਡਣਾ ਤੇਰੀ ਆਰਤੀ, ਕਿ ਤੇਰੀ ਆਰਤੀ ਮੈਂ ਇਸ ਛੋਟੇ ਜਿਹੇ ਥਾਲ ਵਿੱਚ ਕਰਾਂਗਾ? ਨਹੀਂ। ਹਾਂ ਭਾਈ, ਆਪਾਂ ਜਦੋਂ ਆਰਤੀ ਕਰਨੀ ਹੈ ਸ਼ਬਦ ਦੇ ਰੂਪ ਵਿੱਚ ਕਰਨੀ ਹੈ, ਨਾ ਥਾਲ ਤਿਆਰ ਕਰਨੇ, ਨਾ ਦੀਵਾ ਬਾਲਣਾ, ਨਾ ਧੂਪ ਅਗਰਬੱਤੀ ਦੀ ਲੋੜ ਹੈ, ਤੇ ਨਾ ਹੀ ਫੁੱਲ ਸੁੱਟਣ ਦੀ ਲੋੜ ਹੈ। ਇਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਹੈ। ਜੇ ਤੁਸੀਂ ਉਸ ਅਕਾਲ ਪੁਰਖ ਦੀ ਆਰਤੀ ਕਰਨੀ ਹੈ ਤੇ ਫਿਰ ਕਿਸ ਪ੍ਰਕਾਰ ਕਰੋ?

ನಾಮ ತೇರು ಅಂಬಲ್ಲ, ನಾಮ ತೇರು ಚಂದನು. ಸಾಧ ಸಂಗತ್, ಅಂಬಲ ಕಹಿಂದೇನೆ ಪಾಣಿನು, ಚಂದನು ಕಹಿಂದೇನೆ ಚಂದನನು. ಕಹಿಂದೇ ನೇ ಜಿವೇ ಪಂಡಿತ ನೇ ಕೋಲ ಪಾಣಿ ਨਹੀਂ ਰੱਖਿਆ ਤੇ ਚੰਦਨ ਰਗੜਨ ਵਾਸਤੇ ਇੱਕ ਪੱਥਰ ਦੀ ਸਿੱਲ ਵੀ ਰੱਖੀ ਹੈ, ਉਹਦੇ ਉੱਤੇ ਰਗੜ ਕੇ ਉਹ ਤੈਨੂੰ ਛਿੜਕਾ ਕਰਦੇ ਨੇ, ਪਰ ਮੈਂ ਤੇ ਤੇਰੇ ਨਾਮ ਦਾ ਹੀ ਅੰਬਲੋ ਪਾਣੀ ਬਣਾਇਆ ਹੈ. ਨਾਮ ਤੇਰੋ ਅੰਬਲਾ, ਤੇਰੇ ਨਾਮ ਦਾ ਅੰਬਲਾ ਪਾਣੀ ਨਿਰਮਲ ਜਲ ਹੈ. ਨਾਮ ਤੇਰੋ ਚੰਦਨੋ, ਮੈਂ ਤੇਰੇ ਨਾਮ ਨੂੰ ਹੀ ਚੰਦਨ ਸਮਝਦਾ ਹਾਂ. ਕਸ ਜਪੈ ਨਾਮ ਲੈ ਤੁਝੇ ਯੁਕੋ ਚਾਰੇ. ਕਹਿੰਦੇ ਨੇ ਮੈਂ ਉਹ ਤੇਰੇ ਨਾਮ ਦਾ ਹੀ ਚੰਦਨ ਕਿਸ ਕੇ ਤੇਰੀ ਅਰਪਣ ਕਰ ਦਿੱਤਾ ਹੈ, ਤੈਨੂੰ ਚੜਾ ਦਿੱਤਾ ਹੈ, ਮੈਂ ਨਾਮ ਨੂੰ ਹੀ ਸਭ ਕੁਝ ਸਮਝਿਆ. ਅੱਗੇ ਭਗਤ ਜੀ ਕਹਿੰਦੇ

ਲਾਰੇ, ਮੈਂ ਤੇਰੇ ਨਾਮ ਦੀ ਹੀ ਜੋਤ ਜਗਾਈ ਹੈ। ਆ ਤੁਸੀਂ ਵੇਖਦੇ ਹੋ ਅਸੀਂ ਜੋਤ ਵੀ ਜਗਾਉਂਦੇ ਹਾਂ, ਜੋਤਾਂ ਵੀ ਜਗਦੀਆਂ ਨੇ, ਪਰ ਸਾਹਿਬ ਕਹਿੰਦੇ ਨੇ ਜੋਤ ਕਿਹੋ ਜਿਹੀ ਹੋਣੀ ਚਾਹੀਦੀ ਹੈ। ਭਗਤ ਜੀ ਖਿਆਲ ਦਿੰਦੇ ਹੋਏ ਕਹਿੰਦੇ ਨੇ, ਨਾਮ ਤੇਰੇ ਕੀ ਜੋਤ ਲਗਾਈ, ਹੇ ਮੇਰੇ ਮਾਲਕ ਮੈਂ ਤੇਰੇ ਨਾਮ ਦੀ ਜੋਤ ਬਲਨੀ ਹੈ। ਉਸ ਨਾਮ ਦੀ ਜੋਤ ਦੀ ਬਰਕਤ ਹੋਇਆ ਕਿ ਪਾਇਓ ਉਜਿਆਰ ਭਵਨ ਸਗਲਾ, ਐਸੀ ਨਾਮ ਦੀ ਜੋਤ ਬਲੀ ਮੇਰੇ ਸਾਰੇ ਭਵਨਾਂ ਅੰਦਰ, ਮੇਰੇ ਘਰ ਅੰਦਰ ਚਾਨਣ ਹੀ ਚਾਨਣ ਹੋ ਗਿਆ। ਇਹ ਹੈ ਨਾਮ ਦੀ ਜੋਤ, ਤੇ ਜਿਨ੍ਹਾਂ ਅੰਦਰ ਨਾਮ ਦੀ ਜੋਤ ਬਲ ਪਏ ਨਾ, ਉੱਥੇ ਅੰਧੇਰਾ ਨਹੀਂ ਰਹਿੰਦਾ, ਉੱਥੇ ਚਾਨਣ ਹੋ ਜਾਂਦਾ ਹੈ, ਉੱਥੇ ਪ੍ਰਕਾਸ਼ ਹੋ ਜਾਂਦਾ ਹੈ। ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰ ਭਵਨ ਸੰਗ ਲਾਰੇ। ਫਿਰ ਕਹਿੰਦੇ ਨੇ, ਮਾਲਕ ਤੂੰ ਕਹਿੰਦਾ ਫੁੱਲ ਕਿੱਥੇ ਨੇ, ਮੈਂ ਫੁੱਲ ਵੀ ਬਣਾਏ ਨੇ। ਨਾਮ ਤੇਰੋ ਧਾਗਾ ਨਾਮ ਫੂਲ ਮਾਲਾ ਭਾਰੇ ਅਠਾਰੇ ਸਗਲ ਜੁਠਾਰੇ। ਨਾਮ ਤੇਰੋ ਧਾਗਾ ਮੈਂ ਤੇਰੇ ਨਾਮ ਦਾ ਧਾਗਾ ਬਣਾਇਆ, ਨਾਮ ਫੂਲ ਮਾਲਾ ਮੈਂ ਤੇਰੇ ਨਾਮ ਦੇ ਫੁੱਲਾਂ ਨੂੰ ਪਰੋਲਿਆ। ਇੱਕ ਖਿਆਲ ਯਾਦ ਰੱਖਣਾ, ਕਿਉਂਕਿ ਇਹ ਜੋ ਬਾਣੀ ਹੈ ਨਾ, ਇਹ ਸਾਰੇ ਕਪਾਟ ਖੋਲ ਦਿੰਦੀ। ਹੁਣ ਬਾਣੀ ਨੇ ਜੋ ਖਿਆਲ ਦਿੱਤਾ ਹੈ ਨਾ, ਮੈਂ ਉਹ ਤੁਹਾਡੇ ਸਮਕਸ਼ ਰੱਖ ਰਿਹਾ। ਪੰਡਿਤ ਜੀ, ਇਹ ਜਿਹੜੇ ਤੁਸੀਂ ਫੁੱਲ ਚੜਾਏ ਨੇ, ਇਹ ਠਾਕੁਰ ਨੂੰ ਦੁੱਧ ਦਾ ਭੋਗ ਲਵਾਇਆ, ਜਿਸ ਪਾਣੀ ਨਾਲ ਇਸ਼ਨਾਨ ਕਰਾਇਆ, ਕੀ ਇਹ ਪਾਣੀ ਸੁੱਚਾ ਹੈ? ਕੀ ਇਹ ਫੁੱਲ ਸੁੱਚੇ ਨੇ? ਕੀ ਇਹ ਦੁੱਧ ਸੁੱਚਾ ਹੈ? ਬਿਲਕੁਲ ਨਹੀਂ। ਬਾਣੀ ਦਾ ਫੈਸਲਾ ਹੈ, ਦੁੱਧ ਤਾਂ ਬਛੜੇ ਥਣੋਂ ਬਿਟਾ ਗਏ, ਕਿਉਂਕਿ ਜਿਸ ਵੇਲੇ ਬਛੜੇ ਨੇ ਥਣਾਂ ਨੂੰ ਮੂੰਹ ਲਾਇਆ, ਦੁੱਧ ਤੇ ਉਦੋਂ ਝੂਠਾ ਹੋ ਗਿਆ, ਉਹ ਫਿਰ ਦੁੱਧ ਸੁੱਚਾ ਤੇ ਨਾ ਹੋਇਆ। ਕਹਿੰਦੇ ਨੇ ਜਿਸ ਤਰ੍ਹਾਂ ਬਛੜੇ ਨੇ ਦੁੱਧ ਨੂੰ ਝੂਠਾ ਕਰ ਦਿੱਤਾ, ਇਸੇ ਤਰ੍ਹਾਂ ਕਹਿੰਦੇ ਨੇ ਭਵਰੇ ਨੇ ਫੁੱਲ ਦੀ ਸੁਗੰਧ ਲੈ ਕੇ ਫੁੱਲ ਨੂੰ ਝੂਠਾ ਕਰ ਦਿੱਤਾ, ਫੁੱਲ ਵੀ ਝੂਠਾ ਹੈ, ਸੁੱਚਾ ਨਹੀਂ ਹੈ। ਕਹਿੰਦੇ ਨੇ ਇਸੇ ਤਰ੍ਹਾਂ ਪਾਣੀ ਨੂੰ ਮੱਛੀ ਨੇ ਝੂਠਾ ਕਰ ਦਿੱਤਾ, ਕਿਉਂਕਿ ਉਹ ਮੱਛੀ ਪਾਣੀ ਵਿੱਚ ਕਿਤਨੀ ਵਾਰੀ ਇਸ਼ਨਾਨ ਕਰ ਰਹੀ ਹੈ, ਤੇ ਤੁਸੀਂ ਕਿਸ ਪਾਸਿਓ ਉਹਨੂੰ ਸੁੱਚਾ ਕਰਕੇ ਮੰਨਦੇ ਹੋ। ਇਸ ਲਈ ਭਗਤ ਜੀ ਕਹਿੰਦੇ ਨੇ, ਹੇ ਪਰਮਾਤਮਾ,

ਅਥਾ ਅੱਠ ਸੱਠ ਹੈ ਚਾਰੇ ਖਾਣੀ ਤੇ ਚਾਰ ਖਾਣੀਆਂ ਹਨ ਅੰਡਜ ਜੇਰਜ ਉਤਪੁਜ ਸੇਤਜ ਅਠਾਰਾਂ ਪੁਰਾਣ ਹਨ ਅਠਾਹਠ ਤੀਰਥ ਹਨ ਤੇ ਚਾਰ ਖਾਣੀਆਂ ਹਨ ਫਿਰ ਕਹਿੰਦੇ ਨੇ ਸਤ ਅੱਜ ਭਗਤ ਜੀ ਦਸ ਅੱਠਾ ਅੱਠ ਸੱਠ ਹੈ ਚਾਰੇ ਖਾਣੀ ਇਹ ਵਰਤਨ ਹੈ ਸਗਲ ਸੰਸਾਰੇ ਇਹ ਵਰਤਨ ਇਹ ਸਾਰਾ ਸੰਸਾਰ ਇਹਨਾਂ ਜੂਨਾਂ ਦੇ ਵਿੱਚ ਹੀ ਪਟ ਰਿਹਾ ਹੈ ਇਹਨਾਂ ਦੇ ਵਿੱਚ ਹੀ ਫਿਰੀ ਜਾ ਰਿਹਾ ਹੈ ਕੋਈ ਕਹਿੰਦਾ ਪੁਰਾਣ ਪੜ੍ਹ ਕੇ ਮੁਕਤੀ ਲੈ ਲਓ ਕੋਈ ਕਹਿੰਦਾ ਤੀਰਥ ਇਸ਼ਨਾਨ ਕਰਕੇ ਮੁਕਤੀ ਲੈ ਲਓ ਪਰ ਇਹਨਾਂ ਚਾਰੀਆਂ ਖਾਣੀਆਂ ਵਿੱਚ ਭਟਕੀ ਜਾ ਰਹੇ ਨੇ ਸੰਸਾਰ ਬਸ ਇਹਦੇ ਵਿੱਚ ਫਸਿਆ ਇਦੋਂ ਬਾਹਰ ਨਹੀਂ ਨਿਕਲ ਸਕਿਆ ਅੰਤ ਵਿੱਚ ਭਗਤ ਰਵਿਦਾਸ ਜੀ ਕਹਿਣ ਲੱਗੇ ਹੇ ਮੇਰੇ ਮਾਲਕ ਆਰਤੀ ਤੇਰੀ ਮੈਂ ਨਹੀਂ ਕਰ ਸਕਦਾ ਕਿਵੇਂ ਤੇਰੀ ਆਰਤੀ ਹੋ ਸਕਦੀ ਹੈ ਕਹਿ ਰਵਿਦਾਸ ਨਾਮ ਤੇਰੋ ਆਰਤੀ ਕਹਿ ਰਵਿਦਾਸ ਹੇ ਰਵਿਦਾਸ ਆਖ ਰਵਿਦਾਸ ਆਖ ਰਹੇ ਨੇ ਰਵਿਦਾਸ ਜੀ ਨੇ ਇਸ ਤਰ੍ਹਾਂ ਆਖਿਆ ਕਹਿ ਰਵਿਦਾਸ ਨਾਮ ਤੇਰੋ ਆਰਤੀ ਹੇ ਮੇਰੇ ਮਾਲਕੇ ਨਾਮ ਹੀ ਤੇਰਾ ਆਰਤੀ ਹੈ ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਕਿਉਂਕਿ ਨਾਮ ਸਤ ਹੈ ਦੁਨੀਆਂ ਵਿੱਚ ਜਿਤਨੀਆਂ ਚੀਜ਼ਾਂ ਦਿਸ ਰਹੀਆਂ ਨੇ ਝੂਠ ਨੇ ਨਾਮ ਸਤ ਹੈ ਦੇਖੋ ਸਤ ਸੰਗਤ ਭਗਤ ਜੀ ਨੇ ਕੈਸੀ ਇੱਕ ਭੂਮਿਕਾ ਨਿਭਾਈ ਹੈ ਨਾਮ ਤੋਂ ਸ਼ੁਰੂ ਕੀਤਾ ਹੈ ਤੇ ਨਾਮ ਤੇ ਮੁਕਾਇਆ ਹੈ ਕਹਿੰਦੇ ਨੇ ਹਰ ਕੇ ਨਾਮ ਬਿਨਾਂ ਝੂਠੇ ਸਗਲ ਪਸਾਰੇ ਨਾਮ ਤੋਂ ਬਿਨਾਂ ਸਭ ਕੁਝ ਝੂਠ ਹੈ ਅੰਤ ਵਿੱਚ ਕੀ ਕਹਿ ਰਹੇ ਨੇ ਕਹਿ ਰਵਿਦਾਸ ਨਾਮ ਤੇਰੋ ਆਰਤੀ ਸੱਤ ਨਾਮ ਹੈ ਹਰ ਭੋਗ ਤੁਹਾਡੇ ਕਿਉਂਕਿ ਸੱਤ ਨਾਮ ਹੈ ਹੇ ਮੇਰੇ ਮਾਲਕ ਜੀ ਮੈਂ ਤੈਨੂੰ ਭੋਗ ਲਵਾਇਆ ਨਾ ਤੇ ਸੱਤ ਨਾਮ ਦਾ ਹੀ ਲਵਾਇਆ ਮੈਂ ਨਾਮ ਤੋਂ ਸਿਵਾ ਤੈਨੂੰ ਭੋਗ ਵੀ ਨਹੀਂ ਲਵਾਉਂਦਾ ਸੱਤ ਨਾਮ ਹੈ ਹਰ ਭੋਗ ਤੁਹਾਰੇ ਮੈਂ ਭੋਗ ਵੀ ਸੱਤ ਨਾਮ ਦਾ ਲਵਾਉਂਦਾ ਹਾਂ ਪਿੱਛੇ ਜਾ ਕੁਝ ਵਿਚਾਰਾਂ ਚੱਲੀਆਂ ਸਨ ਕਈ ਜਗ੍ਹਾ ਸਾਡੇ ਹਿੰਦੁਸਤਾਨ ਵਿੱਚ ਵੀ ਇੱਥੇ ਬਾਹਰ ਵੀ ਵੀ ਜੋ ਗੁਰੂ ਘਰ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਬਣਦੀ ਹੈ ਇਹ ਸੁੱਚੇ ਘਿਓ ਦੀ ਬਣਨੀ ਚਾਹੀਦੀ ਹੈ ਤੇ ਕਈਆਂ ਨੇ ਐਸੀ ਵਿਚਾਰ ਕੀਤੀ ਕਿ ਕਈਆਂ ਵਿੱਚ ਸਮਰੱਥਾ ਨਹੀਂ ਹੈ ਕੋਈ ਨਹੀਂ ਬਣਾ ਸਕਦੇ ਕਿ ਉਹ ਦੇਗ ਨਾ ਬਣਾਉਣਗੇ ਗੱਲ ਇੰਜ ਨਹੀਂ ਹੈ ਮਨੁੱਖ ਹਰ ਚੀਜ਼ ਆਪਣੇ ਘਰ ਵਿੱਚ ਸੁੱਚੀ ਖਾਂਦਾ ਲੇਕਿਨ ਗੁਰੂ ਨੂੰ ਸੁੱਚੀ ਕਿਉਂ ਨਹੀਂ ਖਵਾਉਂਦਾ ਗੁਰੂ ਨੂੰ ਵੀ ਸੁੱਚੀ ਖਵਾਉਣੀ ਚਾਹੀਦੀ ਹੈ ਗੱਲ ਇਹ ਨਹੀਂ ਹੈ ਸਮਰੱਥਾ ਹੈ ਜਾਂ ਨਹੀਂ ਨਹੀਂ ਗੱਲ ਤਾਂ ਸਿਰਫ ਇਤਨੀ ਹੈ ਕਿ ਸਾਡਾ ਗੁਰੂ ਪ੍ਰਤੀਕ ਸਤਿਕਾਰ ਕਿੰਨਾ ਕੁ ਹੈ ਅਸੀਂ ਗੁਰੂ ਨੂੰ ਕਿੰਨਾ ਪੁੱਛਾਂਗੇ ਅਸੀਂ ਗੁਰੂ ਤੱਕ ਕੈਸੀ ਪਹੁੰਚ ਕਰਨੇ ਆ ਭਗਤ ਰਵਿਦਾਸ ਜੀ ਨੇ ਕੇਵਲ ਇਹੀ ਦਰਸਾਇਆ ਕਿ ਮੈਂ ਸੱਤ ਤੋਂ ਬਿਨਾਂ ਤੇਰੇ ਨਾਲ ਕੋਈ ਸੰਬੰਧ ਨਹੀਂ ਰੱਖਣਾ ਚਾਹੁੰਦਾ ਜਿੱਥੇ ਝੂਠ ਦਾ ਸੰਬੰਧ ਆ ਜਾ ਮੈਂ ਤੋੜ ਦਿੱਤਾ ਹੁਣ ਦੁਨੀਆਂ ਨਾਲ ਸੰਬੰਧ ਸੀ ਝੂਠਾ ਮੈਂ ਤੋੜ ਦਿੱਤਾ ਹੇ ਮਾਲਕ ਤੇਰੇ ਨਾਲ ਸੰਬੰਧ ਹੈ ਸੱਚਾ ਮੈਂ ਤੇਰੇ ਨਾਲ ਜੁੜ ਲਿਆ ਇਸ ਲਈ ਸਾਧ ਸੰਗਤ ਆਓ ਅੱਜ ਦੇ ਇਸ ਪ੍ਰਕਰਨ ਵਿੱਚ ਸਾਨੂੰ ਇਹ ਪ੍ਰੇਰਣਾ ਮਿਲਦੀ ਹੈ ਹਰ ਕੇ ਨਾਮ ਬਿਨਾਂ ਝੂਠੇ ਸਗਲ ਪਸਾਰੇ ਹਰੀ ਨਾਮ ਵਾਹਿਗੁਰੂ ਤੋਂ ਬਿਨਾਂ ਸਭ ਕੁਝ ਝੂਠ ਦਾ ਪਸਾਰਾ ਹੈ ਇੱਕ ਅਡੰਬਰ ਹੈ ਉਹਨੂੰ ਤਿਆਗੋ ਤੇ ਕਰੀਏ ਕੀ ਕਹਿ ਰਵਿਦਾਸ ਨਾਮ ਤੇਰੋ ਆਰਤੀ ਸੱਤ ਨਾਮ ਹੈ ਹਰ ਭੋਗ ਤੁਹਾਰੇ ਮੈਂ ਸੱਤ ਨਾਮ ਦਾ ਭੋਗ ਤੇਰੇ ਅਰਪਣ ਕੀਤਾ ਹੈ ਇਸ ਲਈ ਹੇ ਪ੍ਰਮਾਤਮਾ ਤੂੰ ਕਰ ਮੇਰੇ ਤੇ ਕਿਰਪਾ ਮੇਰੀ ਇਹ ਆਰਤੀ ਕਬੂਲ ਕਰ ਤੇ ਗੁਰਸਿੱਖ ਨੂੰ ਸਿੱਧ ਕੀ ਮਿਲੀ ਕਿ ਆਪਾਂ ਜਦੋਂ ਵੀ ਆਰਤੀ ਕਰਨੀ ਹੈ ਨਾਮ ਰੂਪੀ ਤੇ ਸ਼ਬਦ ਰੂਪੀ ਦੁਨੀਆਂ ਦੀ ਤਰ੍ਹਾਂ ਵਿਖਾਵਾ ਨਹੀਂ ਕਰਨਾ ਅਡੰਬਰ ਨਹੀਂ ਕਰਨਾ ਬਸ ਸ਼ਬਦ ਰੂਪੀ ਆਰਤੀ ਆਪਾਂ ਆਪਣੇ ਮਾਲਕ ਨੂੰ ਸੁਣਾਉਣੀ ਹੈ ਆਓ ਸਾਰੇ ਮਿਲ ਕੇ ਕੋਈ ਰਸਨਾਵਾਨੀ ਨਾ ਰਹੇ ਸ਼ਬਦ ਦੀਆਂ ਤੁਕਾਂ ਪੜੀਏ

ਜੇ ਤੂੰ ਮੇਰੇ ਜੋਗਾ ਨਾ ਵੀ ਹੋਵੇਗਾ ਮੈਂ ਤਾਂ ਵੀ ਤੇਰੇ ਜੋਗਾ ਹੋਵਾਂਗਾ ਆਖੋ ਸਤਨਾਮ ਸਿੰਘ ਸੰਬੰਧ ਬਣ ਗਏ ਤੇ ਸੰਬੰਧ ਵੀ ਐਸਾ ਬਚਪਨ ਬੀਤ ਗਿਆ ਜਵਾਨੀ ਆ ਗਈ ਤੇ ਜੋਗਾ ਸਿੰਘ ਨੇ ਵੀ ਅੰਮ੍ਰਿਤ ਛਕ ਲਿਆ ਗੁਰੂ ਨਾਲ ਬੜਾ ਪਿਆਰ ਕਰਦਾ ਜੋਗਾ ਸਿੰਘ ਦੇ ਮਾਤਾ ਪਿਤਾ ਆਏ ਕਹਿਣ ਲੱਗੇ ਮਹਾਰਾਜ ਜੋਗਾ ਸਿੰਘ ਨੂੰ ਹੁਣ ਆਗਿਆ ਦਿਓ ਇਸ ਨੂੰ ਘਰ ਲੈ ਜਾਈਏ ਇਸ ਦਾ ਵਿਆਹ ਕਰ ਦੇਈਏ ਗੁਰੂ ਸਾਹਿਬ ਨੇ ਆਗਿਆ ਦੇ ਦਿੱਤੀ ਤੇ ਨਾਲ ਕਿਹਾ ਜੋਗਾ ਸਿਆਂ ਭਾਈ ਜਾ ਮਾਪਿਆਂ ਦੀ ਸਦਰ ਹੈ ਉਹ ਤੇਰਾ ਵਿਆਹ ਕਰਨ ਜਾਂ ਮਾਪਿਆਂ ਦਾ ਚਾਅ ਪੂਰਾ ਕਰ ਤੇ ਜੋਗਾ ਸਿੰਘ ਕਹਿਣ ਲੱਗਾ ਮਹਾਰਾਜ ਜੇ ਮੈਂ ਚਲਾ ਗਿਆ ਤੇ ਤੁਹਾਡੀ ਸੇਵਾ ਕੌਣ ਕਰੇਗਾ ਆਖੋ ਸਤਨਾਮ ਸੇਵਾ ਸਤਿਗੁਰੂ ਕਹਿਣ ਲੱਗੇ ਜੋਗਾ ਸਿੰਘ ਜਦੋਂ ਤੂੰ ਨਹੀਂ ਸੀ ਸੇਵਾ ਉਦੋਂ ਵੀ ਹੁੰਦੀ ਸੀ ਤੂੰ ਚਲਾ ਜਾਏਗਾ ਸੇਵਾ ਫਿਰ ਵੀ ਹੋਵੇ ਤੂੰ ਸਾਡਾ ਫਿਕਰ ਨਾ ਕਰ ਜਾਂ ਮਾਪਿਆਂ ਦਾ ਚਾਹ ਪੂਰਾ ਕਰ ਮੱਥਾ ਟੇਕਿਆ ਤੁਰ ਪਿਆ ਪਰ ਜਾਂਦਾ ਜਾਂਦਾ ਕਹਿ ਗਿਆ ਬਾਦਸ਼ਾਹ ਜਦੋਂ ਮੇਰੀ ਲੋੜ ਪਵੇ ਮੈਨੂੰ ਬੁਲਾ ਲੈਣਾ ਆਖੋ ਸਤਨਾਮ।

ਘਰ ਵਾਲਿਆਂ ਨੇ ਕਿਹਾ ਜੋਗਾ ਸਿਆ ਤੈਨੂੰ ਰੋਕਦੇ ਨਹੀਂ, ਚਲਾ ਜਾਵੀ ਪਰ ਲਾਵਾਂ ਤੇ ਬੋਰੀਆਂ ਲੈ ਲੈ। ਕਹਿਣ ਲੱਗਾ ਨਹੀਂ, ਮੇਰੇ ਕਲਗੀਆਂ ਵਾਲੇ ਪਿਤਾ ਦਾ ਹੁਕਮ ਹੈ, ਜੋਗਾ ਸਿਆ ਤੁਰ ਪੈ ਤੇ ਮੈਂ ਹੁਣ ਰੁਕ ਨਹੀਂ ਸਕਦਾ। ਸਾਧ ਸੰਗਤ, ਇਹ ਹੈ ਜੋਗਾ ਸਿੰਘ ਦਾ ਪਿਆਰ। ਗੁਰੂ ਦੀ ਚਿੱਠੀ ਪੜ੍ਹੀ, ਲਾਵਾਂ ਵਿੱਚੇ ਛੱਡ ਕੇ ਜੋਗਾ ਸਿੰਘ ਤੁਰ ਪਿਆ, ਸਫ਼ਰ ਕਰਦਾ ਹੋਇਆ ਹੁਸ਼ਿਆਰ

ਉੱਠਿਆ ਜੋਗਾ ਸਿਖਰਾਤ ਪੈ ਗਈ ਹੈ, ਵੇਸਵਾ ਦੇ ਚਬਾਰੇ ਵੱਲ ਤੁਰ ਪਿਆ। ਜਦ ਗੁਰੂ ਨੂੰ ਭੁਲਾਨੇ ਆ ਤੇ ਫਿਰ ਇਨਸਾਨ ਕਿੱਥੇ ਤੱਕ ਜਾ ਡਿੱਗਦਾ, ਕਿੱਥੇ ਉਹ ਜੋਗਾ ਸੀ ਜਿਹੜਾ ਗੁਰੂ ਦਾ ਹੁਕਮ ਮੰਨ ਕੇ ਲਾਵਾਂ ਛੱਡ ਕੇ ਤੁਰ ਪਿਆ, ਪਰ ਜਦ ਮਨ ਵਿੱਚ ਹੰਕਾਰ ਆਇਆ ਤੇ ਫਿਰ ਕਿੱਥੇ ਤੱਕ ਜਾ ਪਹੁੰਚਿਆ, ਵੇਸਵਾ ਦੇ ਦੁਆਰੇ ਵੱਲ ਤੁਰ ਪਿਆ। ਜਦ ਵੇਸਵਾ ਦੇ ਚਬਾਰੇ ਕੋਲ ਪਹੁੰਚਿਆ, ਜੋਗਾ ਸਿੰਘ ਤੇ ਭੁੱਲ ਗਿਆ ਗੁਰੂ ਨੂੰ, ਪਰ ਗੁਰੂ ਨੇ ਜੋਗਾ ਸਿੰਘ ਨੂੰ ਨਹੀਂ ਭੁਲਾਇਆ। ਸਾਧ ਸੰਗ, ਗੁਰੂ ਨਾਨਕ ਦਾ ਰੂਪ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇੱਕ ਚੌਂਕੀਦਾਰ ਦਾ ਰੂਪ ਬਣਾਇਆ, ਹੱਥ ਵਿੱਚ ਇੱਕ ਖੁੰਡਾ

ਹੁਣ ਜੋਗਾ ਸਿੰਘ ਨੇ ਮਨ ਵਿੱਚ ਸੋਚਿਆ ਪਹਿਰੇਦਾਰ ਤੇ ਹਟਦਾ ਨੇ, ਮੈਂ ਕਿਉਂ ਨਾ ਚਬਾਰੇ ਚੜਾ। ਜੋਗਾ ਸਿੰਘ ਨੇ ਹਿੰਮਤ ਕੀਤੀ, ਜਦ ਇਹ ਪੌੜੀਆਂ ਚੜਨ ਲੱਗਾ ਤੇ ਹੁਣ ਗੁਰੂ ਸਾਹਿਬ ਤੋਂ ਬਰਦਾਸ਼ਤ ਨਾ ਹੋਇਆ, ਇੱਕ ਦਬਕਾ ਮਾਰਿਆ, ਉਹ ਸਿੰਘਾ ਕਿੱਥੇ ਚੱਲੇ? ਜਾਪਦਾ ਗੁਰੂ ਦਾ ਸਿੰਘ ਹੈ, ਸੋਹਣਾ ਦਾੜਾ, ਸਿਰ ਤੇ ਦਸਤਾਰ, ਹੱਥ ਵਿੱਚ ਕੜਾ, ਗਾਤਰੀ ਕਿਰਪਾਨ, ਤੇੜ ਕਸ਼ਹਿਰਾ ਪਾਏ ਹੈ, ਉਹ ਜਾਪਦਾ ਗੁਰੂ ਦਾ ਸਿੰਘ ਚੱਲਿਆ ਵੇਸਵਾ ਦੇ ਦੁਆਰੇ। ਜਾ ਭੱਜ ਜਾ, ਸੋਟਾ ਮਾਰਾਂਗਾ ਤੈਨੂੰ, ਉਹ ਜਾ ਕੇ ਬਾਣੀ ਪੜ, ਬਾਣੀ ਪੜਨ ਦਾ ਵੇਲਾ ਚੱਲਿਆ ਵੇਸਵਾ ਦੇ ਦੁਆਰੇ। ਜਦ ਇਹ ਠੋਕਰ ਮਨ ਨੂੰ ਵੱਜੀ, ਗੁਰੂ ਦਾ ਦਬਕਾ ਸੁਣਿਆ ਤੇ ਜੋਗਾ ਸਿੰਘ ਕੰਬ ਉੱਠਿਆ, ਆਪਣੇ ਆਪ ਨੂੰ ਕਹਿੰਦਾ ਹੈ, ਉਹ ਜੋਗਾ ਸਿੰਘ ਓਏ ਤੂੰ ਤੇ ਰੁੜ ਚੱਲਿਆ ਸੀ, ਓਏ ਗੁਰੂ ਦਾ ਸਿੱਖ ਹੋ ਕੇ ਕਿਹੜੇ ਪਾਸੇ ਚੱਲਿਆ ਸੀ, ਮੁੜ ਪਿਆ ਵਾਪਸ ਅਨੰਦਪੁਰ ਸਾਹਿਬ ਨੂੰ ਤੁਰ ਪਿਆ। ਪਰ ਹਾਲੀ ਮਨ ਵਿੱਚ ਇੱਕ ਖਿਆਲ ਹੈ, ਜੋਗਾ ਸਿੰਘ ਤੈਨੂੰ ਕਿਸੇ ਨੇ ਦੇਖਿਆ ਨਹੀਂ, ਆਖੋ ਸਤਨਾਮ ਸਿੰਘ। ਜਦ ਅਸੀਂ ਵੀ ਕੋਈ ਬੁਰਾਈ ਕਰਦੇ ਹਾਂ ਤੇ ਵੀ ਸਮਝਦੇ ਹਾਂ ਸਾਨੂੰ ਕਿਸੇ ਨੇ ਦੇਖਿਆ ਨਹੀਂ, ਪੜਦਾ ਪਿਆ, ਕਿਸੇ ਨੇ ਨਹੀਂ ਦੇਖਿਆ, ਦੁਨੀਆਂ ਦਾ ਖਿਆਲ ਤੇ ਰੱਖਦੇ ਹਾਂ।

ਗੁਰੂ ਤੇ ਫਿਰ ਵੀ ਪੜਦਾ ਰੱਖਦਾ ਗੁਰੂ ਤੇ ਫਿਰ ਵੀ ਪੜਦਾ ਟੱਕਦਾ ਹੈ ਪਰ ਜੇ ਅਸੀਂ ਉਹਨਾਂ ਪੜਦਿਆਂ ਵਿੱਚੋਂ ਬਾਹਰ ਆਉਂਦੇ ਹਾਂ ਤੇ ਫਿਰ ਗੁਰੂ ਕੀ ਕਰੇ ਸਤਿਗੁਰ ਕਹਿੰਦੇ ਨਾ ਸੁਣਾ ਜੋਗਾ ਸੁਣਿਆ ਕੀ ਹਾਲਤ ਹੈ ਤੇਰਾ ਸਬਰ ਕੈਸਾ ਰਿਹਾ ਪਰ ਅੱਗੋਂ ਜੋਗਾ ਸਿੰਘ ਕੀ ਕਹਿੰਦਾ ਆਪਣਾ ਹਾਲ ਨਹੀਂ ਦੱਸਦਾ ਜੋ ਗੁਰੂ ਨੇ ਪੁੱਛਿਆ ਉਹ ਨਹੀਂ ਦੱਸਦਾ ਸਗਾ ਅੱਗੋਂ ਕਹਿੰਦਾ ਮਹਾਰਾਜ ਪਤਾ ਲੱਗਾ ਤੁਹਾਨੂੰ ਸਾਰੀ ਰਾਤ ਕਿਸੇ ਮੂਰਖ ਸਿੱਖ ਨੇ ਜਗਾਈ ਰੱਖੇ ਕੌਣ ਸੀ ਤੇ ਗੁਰੂ ਸਾਹਿਬ ਕਹਿਣ ਲੱਗੇ ਜੋਗਾ ਸਿੰਘ ਤੂੰ ਕੀ ਲੈਣਾ ਜੋ ਬੀਤ ਗਈ ਸੋ ਬੀਤ ਗਈ ਤੂੰ ਆਪਣਾ ਹਾਲ ਸੁਣਾ ਤੇਰਾ ਸਫ਼ਰ ਕੈਸਾ ਰਿਹਾ ਪਰ ਕਹਿੰਦੇ ਨਹੀਂ ਦੱਸੋ ਤੇ ਸਹੀ ਉਹ ਕੌਣ ਸੀ ਜਿਹਨੇ ਸਾਰੀ ਰਾਤ ਤੈਨੂੰ ਜਗਾਈ ਰੱਖਿਆ ਤੇ ਗੁਰੂ ਸਾਹਿਬ ਫਿਰ ਕਹਿੰਦੇ ਜੋਗਾ ਸਿੰਘ ਤੂੰ ਕੀ ਲੈਣਾ ਰਾਤ ਬੀਤ ਗਈ ਉਹ ਗੱਲ ਵੀ ਖਤਮ ਹੋ ਗਈ ਤੂੰ ਆਪਣਾ ਹਾਲ ਸੁਣਾ ਪਰ ਨਹੀਂ ਫਿਰ ਪੁੱਛਦਾ ਮਹਾਰਾਜ ਦੱਸੋ ਤੇ ਸਹੀ ਉਹ ਕਿਹੜਾ ਮੂਰਖ ਸੀ ਜਿਹਨੇ ਸਾਰੀ ਰਾਤ

ਮੈਂ ਤੇ ਚੰਦ ਦਾਸਾਂ ਕੇ ਪੜਦਾ ਪਿਆ ਰੋ ਪਰ ਜੇ ਤੂੰ ਨਹੀਂ ਹਟਦਾ ਤੇ ਫਿਰ ਸੁਣ ਉਹ ਜੋਗਾ ਸਿਆਂ ਉਹ ਮੂਰਖ ਹੋਰ ਕੋਈ ਨਹੀਂ ਉਹ ਤੂੰ ਹੀ ਸੀ ਉਹ ਜੋਗਾ ਸਿਆਂ ਜਦ ਤੂੰ ਵੇਸਵਾ ਦੇ ਚੁਬਾਰੇ ਚੱਲਿਆ ਸੀ ਤੇ ਮੈਂ ਪਹਿਰੇਦਾਰ ਬਣ ਕੇ ਉੱਥੇ ਖੜਾ ਹੋ ਗਿਆ ਸੀ ਤੂੰ ਬਚਪਨ ਵਿੱਚ ਇੱਕ ਗੱਲ ਕਹੀ ਸੀ ਮਹਾਰਾਜ ਮੈਂ ਤੇਰੇ ਜੋਗਾ ਤੇ ਅਸੀਂ ਵੀ ਕਿਹਾ ਸੀ ਜੋਗਾ ਸਿਆਂ ਜੇ ਤੂੰ ਮੇਰੇ ਜੋਗਾ ਹੈ ਤੇ ਮੈਂ ਤੇਰੇ ਜੋਗਾ ਇਹ ਵੀ ਕਿਹਾ ਸੀ ਜੇ ਤੂੰ ਮੇਰੇ ਜੋਗਾ ਨਾ ਵੀ ਹੋਵੇਗਾ ਮੈਂ ਤਾਂ ਵੀ ਤੇਰੇ ਜੋਗਾ ਹੋਵਾਂਗਾ ਜੋਗਾ ਸਿਆਂ ਜਦ ਤੂੰ ਵਿਸਵਾ ਦੇ ਚੁਬਾਰੇ ਚੱਲਿਆ ਸੀ ਤੇ ਮੈਂ ਪਹਿਰੇਦਾਰ ਬਣ ਕੇ ਸਾਰੀ ਰਾਤ ਉੱਥੇ ਖੜਾ ਰਿਹਾ ਕੋਈ ਜੋਗਾ

ਇਹ ਵੀ ਸਮਝਦਾ ਸਾਂ ਕਿ ਤੈਨੂੰ ਵੀ ਪਤਾ ਨਹੀਂ ਲੱਗਾ। ਪਰ ਬਾਦਸ਼ਾਹ ਕੀ ਪਤਾ ਸੀ, ਤੂੰ ਹੀ ਤੇ ਬਾਂਹ ਪਕੜ ਕੇ ਬਜਾਣ ਵਾਲਾ ਸੀ। ਅਸੀਂ ਹਮੇਸ਼ਾ ਇਹੋ ਹੀ ਸਮਝਦੇ ਹਾਂ, ਸਾਨੂੰ ਜੇ ਦੁਨੀਆ ਨਹੀਂ ਦੇਖਦੀ ਤੇ ਗੁਰੂ ਵੀ ਨਹੀਂ ਦੇਖਦਾ। ਪਰ ਬਾਦਸ਼ਾਹ ਦੁਨੀਆ ਦੀ ਨਜ਼ਰ ਤੋਂ ਬਚ ਸਕਦੇ ਹਾਂ ਪਰ ਤੇਰੇ ਤੋਂ ਨਹੀਂ। ਪਰ ਗੁਰੂ ਦਾ ਬਿਰਧ ਹੈ ਜੋਗਾ ਸਿੰਘ ਨੂੰ ਫਿਰ

ਨਟ ਨਾਰਾਇਣ ਰਾਗ ਦੇ ਅਧੀਨ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਹੋਰ ਰਾਗ ਸਰੂਪ ਮਿਲਦਾ ਹੈ, ਉਹ ਹੈ ਨਟ। ਅਸਲ ਵਿੱਚ ਨਟ ਨਾਰਾਇਣ ਰਾਗ ਨਟ ਦੀ ਹੀ ਇੱਕ ਪ੍ਰਕਾਰ ਹੈ, ਪਰ ਦੋਨੋਂ ਰਾਗ ਭਿੰਨ ਅਤੇ ਸੁਤੰਤਰ ਰਾਗ ਹਨ। ਜਿੱਥੇ ਗੁਰੂਦੇਵ ਨੇ ਨਟ ਨਾਰਾਇਣ ਦੀ ਵਰਤੋਂ ਕੀਤੀ ਹੈ, ਉੱਥੇ ਸਪਸ਼ਟ ਤੌਰ ਤੇ ਨਟ ਨਾਰਾਇਣ ਮਹਿਲਾ ਚੌਥਾ ਪੰਜਵਾਂ ਆਦਿ ਲਿਖਿਆ ਹੈ। ਨਟ ਨਾਰਾਇਣ ਦਾ ਸੁਭਾਅ ਹੈ ਕਾਲਾ। ਇਹ ਕਾਲ ਮਿਟਦੀ ਹੈ ਨਾਂ ਦੇ ਅੰਮ੍ਰਿਤ ਜਲ ਨਾਲ। ਨਾਮ ਨਾਲ ਮਨ ਥਿਰ ਹੋ ਜਾਏਗਾ, ਨਟਖਟ ਨਹੀਂ ਰਹੇਗਾ। ਨਟ ਨਾਰਾਇਣ ਦੀ ਥਾਂ ਨਰ ਨਾਰਾਇਣ ਲੈ ਲਵੇਗਾ। ਖਿਨ ਖਿਨ ਨਰ ਨਾਰਾਇਣ ਗਾਵੇ ਹੈ, ਮੁਖ ਬੋਲਦਾ ਹੈ ਨਰ ਨਰ ਹਰੇ। ਮਨ ਦੀ ਸਥਿਰਤਾ ਲਈ ਨਾਮ ਅੰਮ੍ਰਿਤ ਜਲ ਹੈ, ਬਾਣੀ ਦੇ ਸਾਰ ਵਿੱਚ ਜਿਸ ਨਾਲ ਨਿਸਤਾਰਾ ਹੋਣਾ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਸ ਰਾਗ ਦੇ ਆਰੋਹ ਵਿੱਚ ਸੱਤੇ ਸੁਰ ਅਤੇ ਅਵਰੋਹ ਵਿੱਚ ਦੈਵਤ ਅਤੇ ਗੰਧਾਰ ਵਕਲ ਢੰਗ ਨਾਲ ਲੱਗਦੇ ਹਨ। ਦੋਨੋਂ ਮੱਧਮ ਲੱਗਦੇ ਹਨ। ਇਸ ਦੇ ਗਾਉਣ ਦਾ ਸਮਾਂ ਰਾਤ ਦਾ ਦੂਸਰਾ ਪਹਿਰ ਹੈ। ਰਾਗ ਨਟ ਨਾਰਾਇਣ ਵਿੱਚ ਪਹਿਲਾ ਸ਼ਬਦ ਮੇਰੇ ਮਨ ਸੇਬ ਸਫਲ ਹਰ ਕਾਲ ਲੇ ਗੁਰਪਗ ਰੇਨ ਰਵਾਲ। ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਦੀ ਰਚਨਾ। ਇਸ ਸ਼ਬਦ ਦਾ ਕੀਰਤਨ ਕਰ ਰਹੇ ਹਨ ਭਾਈ ਪਰਮਜੋਤ ਸਿੰਘ ਜੀ। ਦੂਜਾ ਸ਼ਬਦ ਸਰਵਣ ਕਰੋ ਭਾਈ ਹਰਿੰਦਰ ਸਿੰਘ ਹਰਚਰਨ ਸਿੰਘ ਜੀ ਫੱਕਰ। ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ ਉਲਾਹ ਨੂੰ ਮੈਂ ਕਾਹੂ ਨਾ ਦਿਓ। ਪਹਿਲਾ ਸ਼ਬਦ ਮੇਰੇ ਮਨ ਸੇਵ ਸਫਲ ਹਰ ਕਾ।

ਘਰੋਂ ਚੱਲ ਪਿਆ ਸੁਦਾਮਾ ਭਗਵਾਨ ਕ੍ਰਿਸ਼ਨ ਜੀ ਨੂੰ ਮਿਲਣ ਵਾਸਤੇ। ਤੇ ਰਸਤੇ ਦੇ ਵਿੱਚ ਜਿਸ ਤਰ੍ਹਾਂ ਕੋਈ ਗਿਣ ਗਿਣ ਕੇ ਚੱਲਦਾ ਹੈ, ਮੈਂ ਕਦੋਂ ਜਾਵਾਂਗਾ, ਕਦੋਂ ਪਹੁੰਚਾਂਗਾ, ਤੇ ਸੋਚਦਾ ਹੈ ਅਸੀਂ ਤੇ ਬਚਪਨ ਦੇ ਮਿੱਤਰ ਸਾਂ ਤੇ ਹੁਣ ਤੇ ਵੱਡੇ ਹੋ ਗਏ, ਪਤਾ ਨਹੀਂ ਮੈਨੂੰ ਪਹਿਚਾਨਣ ਕਿ ਨਾ ਪਹਿਚਾਨਣ। ਚੱਲਿਆ ਗਿਣਦਾ ਗੱਟੀਆਂ ਕਿਉਂ ਕਰ ਜਾਈਏ, ਕੌਣ ਮਿਲਾਏ। ਕਹਿੰਦੇ ਨੇ ਮੈਂ ਕਿਸ ਤਰ੍ਹਾਂ ਜਾਵਾਂਗਾ ਤੇ ਮੈਨੂੰ ਮਿਲਾਏਗਾ ਕੌਣ ਉੱਥੇ ਭਗਵਾਨ ਕ੍ਰਿਸ਼ਨ ਦੇ ਨਾਲ। ਭਾਈ ਸਾਹਿਬ ਫਰਮਾਨ ਕਰਦੇ ਨੇ ਇਹ ਸੋਚਦਾ ਸੋਚਦਾ ਸੁਦਾਮਾ ਦੁਆਰਕਾ ਨਗਰੀ ਦੇ ਵਿੱਚ ਪਹੁੰਚ ਗਿਆ।

ਭਾਈ ਸਾਹਿਬ ਫਰਮਾਨ ਕਰਦੇ ਹਨ ਕਿ ਭਗਵਾਨ ਕ੍ਰਿਸ਼ਨ ਸਾਰੇ ਸੰਸਾਰ ਨੂੰ ਕੀ ਸੰਦੇਸ਼ਾ ਦੇ ਰਹੇ। ਕਹਿੰਦੇ ਨੇ ਸੁਦਾਮਾ ਆਪਣੀ ਪਤਨੀ ਦੇ ਕਹਿਣ ਤੇ ਚੱਲਿਆ ਸੀ ਕਿ ਭਗਵਾਨ ਕ੍ਰਿਸ਼ਨ ਕੋਲ ਜਾਵਾਂ ਤੇ ਆਪਣੀ ਗਰੀਬੀ ਦੂਰ ਕਰਵਾ ਲਵਾਂ, ਮਗਰ ਕਿਉਂਕਿ ਦੋਨੋਂ ਹੀ ਇੱਕ ਸ਼ਿਸ਼ ਦੇ ਰੂਪ ਦੇ ਵਿੱਚ ਹਨ, ਗੁਰੂ ਇੱਕ ਹੈ, ਸਿੱਖਿਆ ਇੱਕ ਗੁਰੂ ਪਾਸੋਂ ਲਈ ਹੈ ਤੇ ਦੋਨੋਂ ਹੀ ਆਪਣੇ ਆਪਣੇ ਅਸੂਲ ਤੇ ਕਾਇਮ ਹਨ। ਭਗਵਾਨ ਕ੍ਰਿਸ਼ਨ ਨੂੰ ਮਿਲੇ ਸੁਦਾਮਾ ਤੇ ਸੁਦਾਮਾ ਨੇ ਆਪਣੀ ਗਰੀਬੀ ਨੂੰ ਦੂਰ ਕਰਨ ਲਈ ਭਗਵਾਨ ਪਾਸੋਂ ਆਪਣੀ ਜ਼ਬਾਨ ਤੋਂ ਕੁਝ ਮੰਗਿਆ ਲਿਆ ਤੇ ਇਧਰੋਂ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਨੇ ਆਪਣੇ ਮਿੱਤਰ ਦੀ ਗਰੀਬੀ ਨੂੰ ਜਿਹੜੀ ਕਿ ਸਾਹਮਣੇ ਨਜ਼ਰ ਆ ਰਹੀ ਸੀ, ਤਨ ਤੇ ਕੱਪੜਾ ਨਹੀਂ, ਫਟੇ ਪੁਰਾਣੇ ਕੱਪੜੇ ਹਨ, ਪੈਰ ਵਿੱਚ ਜੁੱਤੀ ਕੋਈ ਨਹੀਂ, ਔਰ ਗਰੀਬੀ ਦਾਵੇ ਨਾਲ ਮਹਾਰਾਜੇ ਭਗਵਾਨ ਕ੍ਰਿਸ਼ਨ ਆਪਣੇ ਮਿੱਤਰ ਨੂੰ ਮਿਲਣ ਆਇਆ ਹੈ ਤੇ ਮਹਾਨਤਾ ਇਹ ਹੈ, ਭਾਈ ਸਾਹਿਬ ਫਰਮਾਨ ਕਰਦੇ ਹਨ ਭਗਵਾਨ ਕ੍ਰਿਸ਼ਨ ਦੀ, ਕਿ ਜਿੱਥੇ ਸੁਦਾਮੇ ਨੇ ਆਪਣੀ ਗਰੀਬੀ ਨੂੰ ਦੂਰ ਕਰਨ ਵਾਸਤੇ ਕੁਝ ਮੰਗਿਆ ਨਹੀਂ, ਉੱਥੇ ਭਗਵਾਨ ਕ੍ਰਿਸ਼ਨ ਨੇ ਸੁਦਾਮੇ ਦੀ ਗਰੀਬੀ ਨੂੰ ਉਹਦੇ ਸਾਹਮਣੇ ਜਤਲਾਇਆ ਵੀ ਹੈ। ਨਹੀਂ ਤੇ ਅਮੀਰ ਮਿੱਤਰ ਕਹਿੰਦਾ ਹੈ ਗਰੀਬ ਨੂੰ, ਬਈ ਤੈਨੂੰ ਕੋਈ ਜ਼ਰੂਰਤ ਹੈ ਤੇ ਮੈਨੂੰ ਪਰਮਾਤਮਾ ਨੇ ਬੜਾ ਕੁਝ ਦਿੱਤਾ ਹੈ, ਮੇਰੇ ਕੋਲੋਂ ਕੁਝ ਲੈ ਜਾ। ਤੇ ਗਰੀਬ ਹੋਵੇ ਤੇ ਗਰੀਬ ਕਹਿੰਦਾ ਹੈ ਆਪਣੇ ਅਮੀਰ ਮਿੱਤਰ ਨੂੰ ਕੋਈ ਮੇਰੀ ਮਦਦ ਕਰ ਦੇ। ਸੰਸਾਰ ਦੇ ਵਿੱਚ ਤੇ ਇਹ ਕੁਝ ਦੇਖਣ ਵਿੱਚ ਆਉਂਦਾ ਹੈ, ਮਗਰ ਭਾਈ ਸਾਹਿਬ ਭਾਈ ਗੁਰਦਾਸ ਜੀ ਜਿਹੜੀ ਰਮਜ਼ ਤੱਕ ਪਹੁੰਚੇ, ਕਹਿੰਦੇ ਨੇ ਦੋਨੋਂ ਹੀ ਆਪਣੇ ਆਪਣੇ ਅਸੂਲ ਤੇ ਕਾਇਮ। ਤੇ ਇਹ ਜਾਣਦੇ ਹੋਏ ਭਗਵਾਨ ਕ੍ਰਿਸ਼ਨ ਕਿ ਸੁਦਾਮਾ ਆਪਣੀ ਜ਼ਬਾਨ ਤੋਂ ਮੰਗੇਗਾ ਨਹੀਂ, ਤੇ ਭਗਵਾਨ ਕ੍ਰਿਸ਼ਨ ਨੇ ਬੜਾ ਪਿਆਰ ਕੀਤਾ, ਪ੍ਰਦਖਣਾ ਲਈ ਪੈਰੀ ਪੈ ਕੇ ਗਲੇ ਲਗਾਇਆ ਔਰ ਉਹਦੇ ਚਰਨ ਧੋ ਕੇ ਉਸਨੂੰ ਆਪਣੇ ਸਿੰਘਾਸਨ ਤੇ ਬਿਠਾਇਆ ਤੇ ਸਿੰਘਾਸਨ ਤੇ ਬਿਠਾਉਣ ਤੋਂ ਬਾਅਦ ਉਸਨੂੰ ਬੜਾ ਪਿਆਰ ਕੀਤਾ, ਇਤਨਾ ਪਿਆਰ ਕੀਤਾ ਤੇ ਪਿਆਰ ਕਰਨ ਤੋਂ ਬਾਅਦ ਭਗਵਾਨ ਕ੍ਰਿਸ਼ਨ ਕਹਿਣ ਲੱਗੇ, ਸੁਦਾਮਾ ਬਚਪਨ ਤੋਂ ਹੁਣ ਜਵਾਨੀ ਆ ਗਈ ਹੈ, ਇਤਨੀ ਉਮਰਾਂ ਹੋ ਗਈ ਹੈ, ਬੜਾ ਚਿਰ ਹੋਇਆ ਹੈ ਮਿਲਿਆ ਨੂੰ, ਕੋਈ ਗੁਰੂ ਦੀ ਸੇਵਾ ਦੀ ਕਥਾ ਸੁਣਾ। ਗੁਰੂ ਦੀ ਸੇਵਾ ਦੀ ਕਥਾ ਦੀ ਮਹਾਨਤਾ ਦਰਸਾ ਰਹੇ ਹਨ ਕਿ ਗੁਰੂ ਦੀ ਸੇਵਾ ਦੀ ਕਥਾ ਕਰਨ ਨਾਲ ਗੁਰੂ ਯਾਦ ਆਉਂਦਾ ਹੈ, ਗੁਰੂ ਯਾਦ ਆਉਣ ਨਾਲ ਗੁਰੂ ਦਾ ਦੱਸਿਆ ਹੋਇਆ ਨਾਮ ਯਾਦ ਆਉਂਦਾ ਹੈ, ਤੇ ਗੁਰੂ ਦਾ ਨਾਮ ਯਾਦ ਆਉਣ ਨਾਲ ਜਦੋਂ ਨਾਮ ਦਸਮ ਦੁਆਰ ਦੇ ਵਿੱਚ ਟਿਕ ਜਾਂਦਾ ਹੈ, ਇਕਾਗਰ ਚਿਤ ਮਨ ਹੋ ਜਾਂਦਾ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ, ਕਹਿੰਦੇ ਹਨ ਉਸ ਵਕਤ ਜਿਤਨੇ ਵੀ ਪਿਛਲੇ ਮਾੜੇ ਕਰਮ ਹਨ ਉਹ ਸਾਰੇ ਦੇ ਸਾਰੇ ਕੱਟੇ ਜਾਂਦੇ ਹਨ। ਭਾਈ ਸਾਹਿਬ ਫਰਮਾਨ ਕਰ ਰਹੇ ਹਨ ਗੁਰੂ ਦੀ ਸੇਵਾ ਦੀ ਕਥਾ ਦੀ ਮਹਾਨਤਾ, ਤੇ ਗੁਰਬਾਣੀ ਵਿੱਚ ਵੀ ਸਵਾਮੀ ਰਾਮਾਨੰਦ ਜੀ ਮਹਾਰਾਜ ਦਾ ਇੱਕ ਸ਼ਬਦ ਹੈ। ਇਹ ਸਵਾਮੀ ਰਾਮਾਨੰਦ ਜੀ ਮਹਾਰਾਜ ਕਬੀਰ ਸਾਹਿਬ ਦੇ ਵੀ ਗੁਰੂ ਹੋਏ, ਭਗਤ ਰਵਿਦਾਸ ਜੀ ਦੇ ਵੀ ਗੁਰੂ ਹੋਏ ਤੇ ਪੀਪਾ ਜੀ ਦੇ ਵੀ ਗੁਰੂ ਹੋਏ, ਅਨੇਕਾਂ ਹੀ ਭਗਤਾਂ ਨੇ ਇਹਨਾਂ ਪਾਸੋਂ ਗੁਰੂ ਦੀਖਿਆ ਲੈ ਕੇ, ਨਾਮ ਲੈ ਕੇ, ਨਾਮ ਜਪ ਕੇ ਸੰਸਾਰ ਨੂੰ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਜੋੜਿਆ। ਇਹ ਇਹਨਾਂ ਦੀ ਬਾਣੀ ਦਾ ਸ਼ਬਦ ਹੈ ਕਿ ਸ਼ਬਦ ਕੀ ਹੈ, ਸ਼ਬਦ ਕਿਸ ਤਰ੍ਹਾਂ ਕੋਟ ਕਰਮ ਕਰੋੜਾਂ ਹੀ ਮਾੜੇ ਕਰਮਾਂ ਦਾ ਨਾਸ ਕਰਦਾ ਹੈ। ਸਵਾਮੀ ਰਾਮਾਨੰਦ ਜੀ ਫਰਮਾਨ ਕਰਦੇ ਹਨ ਗੁਰਬਾਣੀ ਦੇ ਵਿੱਚ,

ਭਗਵਾਨ ਕ੍ਰਿਸ਼ਨ ਤੇ ਸੁਦਾਮੇ ਦੀ ਮਿੱਤਰਤਾ ਬਾਰੇ ਫਰਮਾਨ ਕਰ ਰਹੇ ਹਨ। ਕਹਿੰਦੇ ਨੇ ਸਿੰਘਾਸਨ ਤੇ ਬਿਠਾ ਕੇ ਸੁਦਾਮੇ ਨੂੰ ਜੋੜ ਦਿੱਤਾ ਗੁਰੂ ਦੇ ਸ਼ਬਦ ਨਾਲ। ਗੁਰੂ ਦੇ ਸ਼ਬਦ ਨਾਲ ਜਿਉਂ ਜੁੜਿਆ ਮਾਨੋ ਦਸਮ ਦੁਆਰ ਪਹੁੰਚ ਗਿਆ। ਦੁਆਰਕਾ ਨਗਰੀ ਦੇ ਮਾਲਕ ਨੇ ਨੌ ਦੁਆਰਿਆਂ ਵਿੱਚੋਂ ਕੱਢ ਕੇ ਦਸਮ ਦੁਆਰ ਪਹੁੰਚਾ ਦਿੱਤਾ, ਜਿੱਥੇ ਉਹਦੇ ਸਾਰੇ ਹੀ ਮਾੜੇ ਕਰਮ ਜਿਹੜੇ ਸਨ ਉਹ ਨਾਸ਼ ਹੋ ਗਏ।

ਨਾਲ ਬੰਨੇ ਹੋਏ ਸਨ ਪੋਟਲੀ ਦੇ ਵਿੱਚ ਤੇ ਭਗਵਾਨ ਕ੍ਰਿਸ਼ਨ ਨੇ ਖੋਏ ਪੁੱਛਿਆ ਕਿ ਮੇਰੀ ਭਾਬੀ ਨੇ ਕੀ ਮੇਰੇ ਵਾਸਤੇ ਭੇਜਿਆ ਹੈ। ਭਾਈ ਸਾਹਿਬ ਦਾ ਕੋਈ ਜ਼ਿਕਰ ਨਹੀਂ ਕਰਦੇ। ਭਾਈ ਸਾਹਿਬ ਕਹਿੰਦੇ ਹਨ ਜਿਹੜਾ ਦਸਮ ਦੁਆਰ ਪਹੁੰਚ ਗਿਆ ਉਸਨੂੰ ਤੇ ਆਪਣੀ ਹੋਸ਼ ਹੀ ਕੋਈ ਨਹੀਂ। ਉਹ ਕੀ ਭਗਵਾਨ ਕ੍ਰਿਸ਼ਨ ਨੂੰ ਜਵਾਬ ਦੇਵੇਗਾ? ਅੰਤਰ ਧਿਆਨ ਕਰ ਦਿੱਤਾ ਸੁਦਾਮੇ ਨੂੰ। ਕਹਿੰਦੇ ਨੇ ਭਗਵਾਨ ਕ੍ਰਿਸ਼ਨ ਨੇ ਉਸ ਵਕਤ ਜਦੋਂ ਉਹਦੇ ਲੇਖੇ ਮੇਟਣ ਦਾ ਵਕਤ ਆਇਆ, ਕਿਉਂਕਿ ਗੁਰੂ ਸ਼ਬਦ ਨਾਲ ਜੋੜਿਆ ਹੋਇਆ ਸੀ, ਤੇ ਪੋਟਲੀ ਚੋਂ ਇੱਕ ਇੱਕ ਚਾਵਲ ਦਾ ਦਾਣਾ ਕੱਢ ਕੇ ਆਪਣੇ ਮੂੰਹ ਵਿੱਚ ਪਾਉਂਦੇ ਗਏ। ਇੱਕ ਦਾਣਾ ਮੂੰਹ ਵਿੱਚ ਪਾਇਆ ਤੇ ਧਰਮ ਦੇ ਦਿੱਤਾ, ਦੂਸਰਾ ਦਾਣਾ ਮੂੰਹ ਵਿੱਚ ਪਾਇਆ, ਦੰਦਾਂ ਥੱਲੇ ਚਬਾਇਆ ਤੇ ਅਰਥ ਦੇ ਦਿੱਤਾ, ਤੀਸਰਾ ਦਾਣਾ ਮੂੰਹ ਵਿੱਚ ਚਬਾਇਆ ਤੇ ਕਹਿੰਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਉਸ ਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਕਰ ਦਿੱਤੀਆਂ, ਚੌਥਾ ਦਾਣਾ ਮੂੰਹ ਵਿੱਚ ਚਬਾਇਆ ਤੇ ਚਬਾ ਕੇ ਆਸ਼ੀਰਵਾਦ ਦਿੱਤਾ ਕਿ ਜਾਂ ਸੁਦਾਮਾ ਤੂੰ ਮੁਕਤੀ ਵੀ ਪ੍ਰਾਪਤ ਕਰ ਗਿਆ ਹੈ। ਧਰਮ ਅਰਥ ਕਾਮ ਮੋਖ ਕਾ ਦਾਤਾ, ਭਗਵਾਨ ਕ੍ਰਿਸ਼ਨ ਨੇ ਚਾਰੇ ਪਦਾਰਥ ਉਸਨੂੰ ਦੇ ਦਿੱਤੇ ਤੇ ਭਾਈ ਸਾਹਿਬ ਫਰਮਾਨ ਕਰਦੇ

ਬਹੁਤ ਸੁੱਖ ਹੈ, ਪੂਰਨ ਸੁੱਖ ਹੈ। ਪ੍ਰਭੂ ਸਿਮਰਨ ਵਿੱਚ ਅਧੂਰਾ ਸੁੱਖ ਨਹੀਂ, ਛੋਟਾ ਮੋਟਾ ਸੁੱਖ ਨਹੀਂ, ਅਲਪ ਸੁੱਖ ਨਹੀਂ ਹੈ, ਪਰਮ ਸੁੱਖ ਹੈ, ਪੂਰਨ ਸੁੱਖ ਹੈ। ਤੇ ਗੁਰੂ ਨਾਨਕ ਦਾ ਦਰ ਸੰਸਾਰ ਦੇ ਲੋਕਾਂ ਨੂੰ ਦੁਖੀ ਦੇਖਣਾ ਨਹੀਂ ਚਾਹੁੰਦਾ, ਦੇਖ ਹੀ ਨਹੀਂ ਸਕਦਾ। ਗੁਰੂ ਨਾਨਕ ਦੇ ਦਰ ਤੇ ਆਪਾਂ ਪੜ੍ਹਦੇ ਹਾਂ, ਗੁਰੂ ਨਾਨਕ ਦੇਖਦੇ ਨੇ ਸੰਸਾਰ ਸੁਖੀ ਨਹੀਂ ਤੇ ਦਰਦਮੰਦ ਗੁਰੂ ਨਾਨਕ ਲੋਕਾਂ ਨੂੰ ਸੁੱਖ ਵੰਡਣ ਤੁਰ ਪੈਂਦੇ ਨੇ। ਬਾਬਾ ਦੇਖੇ ਧਿਆਨ ਧਰ ਜਲਦੀ ਸਭ ਰਚਮੀ ਦੇਸ ਆਈ, ਉੱਠ ਕੇ ਤੁਰ ਪੈਂਦੇ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਆਪਣੇ ਮਾਲ ਦੀ ਦਰਗਾਹ ਚਰਜੋਈ ਕਰਦੇ ਨੇ, ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਦਾਰ, ਜਿੱਤ ਦੁਆਰੇ ਉਪਰੇ ਤਿੱਤੇ ਲਿਓ ਵਾਰ, ਜਿਵੇਂ ਬਚਦਾ ਹੀ ਬਚਾ ਲੈ, ਇਹਨਾਂ ਤਪਦਿਆਂ ਸੜਦਿਆਂ ਨੂੰ ਜਿਵੇਂ ਸ਼ਾਂਤੀ ਦੇ ਸਕਣਾ ਮੇਰੇ ਸਾਹਿਬ ਉਵੇਂ ਹੀ ਦੇ। ਜਿਸ ਰਾਹ ਤੋਂ ਜਿਸ ਦਰ ਤੋਂ ਕੋਈ ਤੇਰੇ ਨਾਲ ਜੁੜਦਾ ਜੋੜਦਾ, ਸਾਹਿਬ ਟੁੱਟੇ ਹੋਏ ਮਨੁੱਖ ਨੂੰ, ਵਿਖਰੇ ਹੋਏ ਮਨੁੱਖ ਨੂੰ, ਬੇਚੈਨ ਮਨੁੱਖ ਨੂੰ ਨਿਰੰਕਾਰ ਨਾਲ ਜੋੜ ਕੇ ਸੁਖੀ ਕਰ ਦੇਣਾ ਚਾਹੁੰਦੇ, ਇਹਨਾਂ ਭਰ ਦੇਣਾ ਚਾਹੁੰਦੇ ਨੇ ਸੁੱਖ ਨਾਲ ਕਿ ਮਨੁੱਖ ਆਪ ਹੀ ਸੁਖੀ ਹੋਵੇ ਤੇ ਆਲੇ ਦੁਆਲੇ ਨੂੰ ਵੀ ਸੁੱਖ ਬਣੇ। ਇੱਥੇ ਵੀ ਕਹਿੰਦੇ ਨੇ ਨਾ, ਆਪ ਹੀ ਸੁੱਖ ਪਾ, ਹੋਰਨਾਂ ਨੂੰ ਵੀ ਜਪਾ ਤੇ ਉਹਨਾਂ ਨੂੰ ਵੀ ਸੁਖੀ ਕਰ। ਸਿਮਰ ਸਿਮਰ ਸਿਮਰ ਸੁਖ ਪਾਵੋ, ਜਪ ਕੇ ਜਪ ਕੇ ਸਿਮਰ ਕੇ ਮੁੜ ਮੁੜ ਕੇ ਸਿਮਰ ਕੇ ਸੁਖ ਲੈ ਲੈ, ਆਨੰਦ ਲੈ ਲੈ। ਸਰਬ ਕਲਿਆਣ ਸੁਖ ਨਿਧ ਨਾਮ, ਨਾਮ ਉਹ ਖਜ਼ਾਨਾ ਹੈ ਜਿਹਦੇ ਵਿੱਚ ਸਾਰੇ ਸੁੱਖ ਨੇ, ਤੇ ਜਿਨ੍ਹਾਂ ਨੇ ਇਸ ਸੁੱਖ ਨੂੰ ਪ੍ਰਾਪਤ ਕਰਨ ਦਾ ਯਤਨ ਕੀਤਾ ਹੈ ਉਹਨਾਂ ਨੂੰ ਜੇ ਕਿਤੇ ਕਿਣਕਾ ਮਾਤਰ ਵੀ ਇਸ ਦਾ ਸੱਚੀ ਮੁੱਚੀ ਪ੍ਰਾਪਤ ਹੋ ਗਿਆ, ਥੋੜਾ ਜਿਹਾ ਵੀ ਉਹਨਾਂ ਨੂੰ ਰਸ ਆ ਗਿਆ, ਸਾਹਿਬ ਕਹਿੰਦੇ ਨੇ ਮੈਂ ਉਹਦੀ ਵਡਿਆਈ ਨਹੀਂ ਦੱਸ ਸਕਦਾ। ਸੰਕਲਪ ਵੀ ਬਖਸ਼ਿਆ, ਆਪਾਂ ਸੰਕਲਪ ਕਰਿਆ ਕਰੀਏ, ਮਨ ਵਿੱਚ ਇੱਕ ਇੱਛਾ ਕਰਿਆ ਕਰੀਏ, ਆਸ਼ਾ ਕਰਿਆ ਕਰੀਏ, ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਜਪਦਾ ਹਾਂ ਜਪ ਜਪ ਕੇ ਸੁੱਖ ਪਾਵਾਂਗਾ, ਕੱਲ ਕਲੇਸ਼ ਤਨ ਮਾਹੇ ਮਿਟਾਵੋ। ਜੀਵਨ ਵਿੱਚ ਸਰੀਰ ਵਿੱਚ ਵਰਤੇ ਹੋਏ ਕਲੇਸ਼ ਪਾਪ ਸਾਰੇ ਧੋਤੇ ਜਾਣਗੇ। ਸਿਮਰੋ ਜਾਸ ਵਿਸੁੰਧਰ ਏਕੈ, ਉਹ ਜਿਹੜਾ ਵਿਸ਼ਵ ਦਾ ਮਾਲਕ ਵਾਹਿਗੁਰੂ ਅਕਾਲ ਪੁਰਖ ਹੈ, ਉਸ ਨੂੰ ਯਾਦ ਕਰਾਂ, ਉਸ ਨੂੰ ਚੇਤੇ ਕਰਾਂ, ਉਸ ਨੂੰ ਜਪਾਂ, ਜਿਸ ਨੂੰ ਅੱਗੇ ਵੀ ਬੜੇ ਯਾਦ ਕਰਦੇ। ਨਾਮ ਜਪਤ ਅਗਣਤ ਅਨੇਕ ਹੈ, ਵੇਦ ਪੁਰਾਣ ਸਿਮਰਤ ਇਹ ਸਾਰੇ ਜਿਸ ਦੀ ਸਿਫਤ ਕਰਦੇ ਨੇ, ਸ਼ੁੱਧ ਅੱਖਰਾਂ ਨਾਲ ਜਿਹੜੇ ਉਹਨੂੰ ਯਾਦ ਕਰਦੇ ਨੇ, ਸ਼ੁਭ ਬਚਨਾਂ ਨਾਲ ਸ਼ੁਭ ਭਾਵਨਾ ਨਾਲ ਜਿਹੜੇ ਉਹਦੀ ਉਸਤਤ ਕਰਦੇ ਨੇ, ਉਸ ਨੂੰ ਯਾਦ ਕਰਨ ਵਾਸਤੇ ਇੱਕ ਅੱਖਰ ਦੀ ਲੋੜ ਹੈ। ਕੈਸੀ ਕਮਾਲ ਦੀ ਗੱਲ ਹੈ, ਸਾਹਿਬ ਕਹਿੰਦੇ ਨੇ ਤੇਰੇ ਹਿਰਦੇ ਚ ਵਸ ਜਾਏ ਨਾ, ਆਪ ਪੜ੍ਹਦੇ ਹਾਂ, ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਉਹਨੂੰ ਯਾਦ ਕਰਨ ਵਾਸਤੇ ਇੱਕ ਅੱਖਰ ਦੀ ਲੋੜ ਹੈ। ਔਰ ਉਹ ਅੱਖਰ ਕੈਸਾ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਵਾਹਿਗੁਰੂ ਅਕਾਲ ਪੁਰਖ ਨੂੰ ਚੇਤੇ ਕਰਾਉਣ ਵਾਲਾ ਕੋਈ ਇੱਕ ਨਾਮ। ਵੈਸੇ ਸਤਿਗੁਰੂ ਨੇ, ਧੰਨ ਗੁਰੂ ਨਾਨਕ ਨੇ ਸੰਸਾਰ ਨੂੰ ਉਸ ਦੀ ਮਹਿਮਾ ਬੇਅੰਤ, ਉਸ ਦੀ ਲਖੀ ਨਾਲ ਜਾਈ ਜਾਣ ਵਾਲੀ ਲੀਲਾ, ਉਸ ਦੀ ਮਹਾਨ ਵਡਿਆਈ ਨੂੰ ਅਚਲਤਾ ਦੇ ਰੂਪ ਚ ਮੰਨਦੇ ਹਾਂ, ਆਨੰਦ ਦੇ ਰੂਪ ਵਿਚ, ਵਿਸਮਾਦ ਦੇ ਰੂਪ ਵਿਚ ਆਨੰਦ ਲੈ ਕੇ ਮੰਨਦਿਆਂ ਹੋਇਆਂ ਸਾਨੂੰ ਜਪਣ ਵਾਸਤੇ ਵਾਹਿਗੁਰੂ ਸ਼ਬਦ ਬਖਸ਼ਿਸ਼। ਸਵਾਦ ਲੈ ਕੇ, ਵਿਸਮਾਦ ਲੈ ਕੇ, ਆਨੰਦ ਲੈ ਕੇ ਉਹਨੂੰ ਯਾਦ ਕਰੀ। ਕਹਿਣ ਨਾ ਜਾਈ ਅਚਰਜ ਵਿਸਮਾਦ ਵਾਲੀ ਅਵਸਥਾ ਵਿਚ ਆ, ਜਿਸ ਵੇਲੇ ਉਹਨੂੰ ਇਸ ਤਰ੍ਹਾਂ ਯਾਦ ਕਰਾਂਗੇ ਬੜਾ ਚੈਨ, ਭਗਤ ਜਨਾ ਕੇ ਮਨ ਵਿਸਰਾਮ, ਭਗਤਾਂ ਨੂੰ ਜਪਣ ਵਾਲਿਆਂ ਨੂੰ ਚੈਨ ਆ ਜਾਂਦਾ, ਸੁੱਖ ਆ ਜਾਂਦਾ। ਇਸੇ ਕਰਕੇ ਮਹਾਰਾਜ ਨੇ ਇੱਥੇ ਪ੍ਰੇਰਣਾ ਕੀਤੀ, ਆਓ ਗੁਰਮੁਖੋ, ਆਓ ਸੰਤ ਜਨੋ, ਆਓ ਸੱਜਣੋ, ਆਓ ਭਗਤੀ ਭਾਵ ਦੀ ਇੱਛਾ ਰੱਖਣ ਵਾਲਿਓ, ਸਾਜਨ ਸੰਤ ਕਰੋ ਇਹ ਕੰਮ। ਅਸਲ ਤਾਂ ਜ਼ਿੰਦਗੀ ਮਿਲੀ ਇਸੇ ਵਾਸਤੇ, ਕੰਮ ਹੀ ਜ਼ਿੰਦਗੀ ਦਾ ਇਹ, ਜ਼ਿੰਦਗੀ ਦੀ ਪ੍ਰਾਪਤੀ ਦਾ ਪ੍ਰਯੋਜਨ ਹੀ ਇਹੀ। ਆਪਾਂ ਅੱਗੇ ਵੀ ਪੜ੍ਹਦੇ ਹਾਂ, ਜਿਸ ਮੱਖਰ ਕੋ ਲੈਣ ਤੂੰ ਆਇਆ, ਜਿਸ ਕੰਮ ਵਾਸਤੇ ਤੈਨੂੰ ਭੇਜਿਆ ਗਿਆ, ਜਿਸ ਮਕਸਦ ਵਾਸਤੇ ਤੈਨੂੰ ਜੀਵਨ ਮਿਲਿਆ, ਰਾਮ ਨਾਮ ਸੰਤਨ ਘਰ ਪਾਇਆ,
ਪ੍ਰਭੂ ਪਿਆਰ ਵਾਲੇ ਲੋਕਾਂ ਦੇ ਵਿੱਚ ਬੈਠ ਕੇ ਇਹਨਾਂ ਨਾਲ ਮਿਲ ਕੇ ਤੈਨੂੰ ਇਹ ਵਸਤੂ ਪ੍ਰਾਪਤ ਹੋ ਜਾਏ। ਸੰਤਾਂ ਦੇ ਘਰ ਵਿੱਚੋਂ, ਗੁਰੂ ਨਾਨਕ ਦੇ ਘਰ ਵਿੱਚੋਂ ਤੈਨੂੰ ਇਹ ਵਸਤੂ ਪ੍ਰਾਪਤ ਹੋਏ। ਤਾਂ ਜਬ ਮਾਨ ਲੇ ਹੋ ਮਨ ਮੋਲ, ਹੰਕਾਰ ਛੱਡ ਕੇ, ਕਿਉਂਕਿ ਹੰਕਾਰ ਦੇ ਮਾਮਲੇ ਚ ਮਹਾਰਾਜ ਨੇ ਬੜਾ ਸਪਸ਼ਟ ਵਚਨ ਕੀਤਾ ਹੈ, ਹਉਮੈ ਨਾਵੇਂ ਨਾਲ ਵਿਰੋਧ ਹੈ ਤੋ ਇਹਨਾਂ ਵਸੈ ਇੱਕ ਥਾਂ। ਹੰਕਾਰ ਤੇ ਨਾਮ ਇੱਕ ਹਿਰਦੇ ਚ ਇਕੱਠੇ ਨਹੀਂ ਵਸ ਸਕਦੇ। ਨਾਮ ਵਸਾਉਣਾ ਹਿਰਦੇ ਚ ਤੇ ਹਉਮੈ ਕੱਢਣੀ ਪਏਗੀ, ਨਿਮਰਤਾ ਧਾਰਨ ਕਰਨੀ ਪਏਗੀ। ਤੇ ਜਿਨ੍ਹਾਂ ਨੇ ਨਿਮਰਤਾ ਨੂੰ ਧਾਰਨ ਕੀਤਾ ਹੈ, ਨਾਮ ਆਪਣੇ ਆਪ ਹਿਰਦੇ ਚ ਪ੍ਰਵੇਸ਼ ਕਰ ਗਏ। ਸਾਹਿਬ ਕਹਿੰਦੇ ਨੇ ਤਾਜਾ ਬਮਾਨ ਲੇਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਫਿਰ ਲਾਦ ਖੇਪ ਸੰਤਾਂ ਸੰਗ ਚਾਲ। ਇਹ ਸੌਦਾ ਲੱਦ ਕੇ, ਇਹ ਰਾਮ ਨਾਮ ਦਾ ਸੌਦਾ ਲੱਦ ਕੇ ਸਤਸੰਗੀਆਂ ਦੇ ਨਾਲ ਤੁਰਦਾ ਰਹੋ, ਉਹਨਾਂ ਦੇ ਨਾਲ ਰਲਿਆ ਰਹੋ, ਮਿਲਿਆ ਰਹੋ ਉਹਨਾਂ ਦੇ ਨਾਲ। ਅਮਰ ਤਿਆਗ ਵਿਖਿਆ ਜੰਜਾਰ, ਮਾਇਆ ਦੇ ਜਿਹੜੇ ਬੋਝ ਸਰੀਰ ਦੇ ਉੱਤੇ ਮਨ ਦੇ ਉੱਤੇ ਪਾਏ ਨੇ ਛੱਡ ਦੇ। ਹਿਰਦੇ ਵਿੱਚ ਨਾਮ ਨੂੰ ਥਾਂ ਦੇਣੀ ਹੈ ਤੇ ਫਿਰ ਮਾਇਆ ਨੂੰ ਥਾਂ ਨਾ ਦੇ, ਇਹਨੂੰ ਵਰਤਦਾ ਚਲਾ ਜਾ, ਇਹਨੂੰ ਸਿਮਰਨ ਨਾ ਲੱਗ ਜਾ, ਇਹਨੂੰ ਯਾਦ ਨਾ ਕਰਨ ਲੱਗ ਜਾ, ਇਹਨੂੰ ਹਿਰਦੇ ਚ ਨਾ ਬਣਾ ਕੇ ਬੈਠ ਜਾ। ਅਮਰ ਤਿਆਗ ਵਿਖਿਆ ਜੰਜਾਲ, ਫਿਰ ਵੇਖ ਕੈਸਾ ਆਨੰਦ ਬਣਦਾ ਹੈ। ਧਨ ਧਨ ਕਹੇ ਸਭ ਕੋਏ, ਜੈ ਜੈਕਾਰ ਹੋ ਜਾਏ। ਸੰਸਾਰ ਵਿੱਚ ਵੀ ਹੋਵੇਗੀ ਤੇ ਮੁੱਖ ਉਜਲ ਹਰ ਦਰਗਹਿ ਸੋਏ, ਦਰਗਾਹ ਵਿੱਚ ਜਾ ਕੇ ਵੀ ਮੁੱਖ ਉਜਲਾ ਹੋਵੇ। ਇਹ ਗੱਲ ਵੱਖਰੀ ਏ, ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਇਹ ਸਮਝ ਆਈ ਏ। ਇਹ ਵਾਪਾਰ ਵਿਰਲਾ ਵਾਪਾਰ ਏ, ਨਾਨਕ ਤਾਂ ਕਹਿ ਸਦ ਬਲਿਹਾਰ ਹੈ, ਮੈਂ ਉਸ ਤੋਂ ਬਲਿਹਾਰ ਨੇ ਜਾਂਦਾ। ਸਾਹਿਬ ਕਹਿੰਦੇ ਨੇ ਜਿਹਨੂੰ ਇਹ ਵਪਾਰ ਕਰਨਾ, ਔਰ ਪਹਿਲਾਂ ਵੀ ਕਿਹਾ ਜੇ ਤੈਨੂੰ ਇਹ ਵਪਾਰ ਕਰਨਾ ਆ ਜਾਵੇ, ਕਰ ਲਵੇ ਚੰਗਾ ਰਹੇਗਾ। ਹਲਤ ਪਲਤ ਤੋਂ ਲੇਹ ਸਵਾਰ, ਤੇਰੀ ਜ਼ਿੰਦਗੀ ਵੀ ਸੌਰ ਜਾਏ, ਤੇਰਾ ਭਵਿੱਖਤ ਵੀ ਸੌਰ ਜਾਏ, ਪਰਲੋਕ ਵੀ ਸੌਰ ਜਾਏ। ਰਾਮ ਨਾਮ ਅੰਤਰ ਔਰ ਧਾਰ, ਹਿਰਦੇ ਦੇ ਅੰਦਰ ਧਾਰਨ ਕਰ ਲੈ। ਰਾਮ ਨਾਮ ਅੰਤਰ ਔਰ ਧਾਰ, ਜੇ ਕਿਵੇਂ, ਜੇ ਤੇਰੇ ਹਿਰਦੇ ਚ ਨਹੀਂ ਵਸਦਾ, ਤੈਨੂੰ ਜਾਚ ਨਹੀਂ ਆਉਂਦੀ, ਤੈਨੂੰ ਸਮਝ ਨਹੀਂ ਆਉਂਦੀ, ਤਾਂ ਪੂਰੇ ਗੁਰ ਦੀ ਪੂਰੀ ਦੀਖਿਆ, ਪੂਰੇ ਗੁਰੂ ਕੋਲੋਂ ਇਹ ਸੋਝੀ ਪ੍ਰਾਪਤ ਕਰ, ਪੂਰੇ ਗੁਰੂ ਕੋਲੋਂ ਉਪਦੇਸ਼ ਲੈ, ਪੂਰੇ ਗੁਰ ਕਾ ਸੁਣ ਉਪਦੇਸ਼, ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਵਸੈ ਤਿਸ ਸਾਚ ਪਰੀਖਿਆ। ਹਰ ਔਖੇ ਸੌਖੇ ਸਮੇਂ ਵਿੱਚੋਂ ਉਹ ਸੱਚਾ ਬੰਦਾ ਸੱਚ ਨੂੰ ਹਿਰਦੇ ਚ ਵਸਾਉਣ ਵਾਲਾ ਸੁਖੀ ਹੋ ਕੇ ਨਿਕਲ ਜਾਂਦਾ। ਮਨ ਤਨ ਨਾਮ ਜਪੋ ਲਿਵਲਾਏ, ਦੁੱਖ ਦਰਦ ਮਨ ਤੇ ਪਹੁ ਜਾਏ, ਸੱਚ ਵਾਪਾਰ ਕਰੋ ਵਾਪਾਰੀ, ਇਹ ਵਾਪਾਰ ਕਰਨ ਵਾਸਤੇ ਤੂੰ ਆਇਆ। ਦਰਗਹਿ ਨਿਭੇ ਖੇਪ ਤੁਮਾਰੀ, ਇਹ ਸੌਦਾ ਤੇਰਾ ਦਰਗਾਹ ਤੱਕ ਨਿਭ ਜਾਣ ਵਾਲਾ। ਕਿਉਂਕਿ ਸਾਹਿਬਾਂ ਨੇ ਜੀਵਨ ਦੇ ਤੇ ਪਰਲੋਕ ਦੇ ਰਸਤਿਆਂ ਬਾਰੇ, ਉਹਦੀਆਂ ਔਕੜਾਂ ਬਾਰੇ ਤੇ ਨਾਲ ਨਿਭ ਜਾਣ ਵਾਲੀ ਇਸ ਵਸਤੂ ਬਾਰੇ ਬੜਾ ਸਪਸ਼ਟ ਕਿਹਾ। ਸਾਹਿਬ ਕਹਿੰਦੇ ਨੇ ਜੇ ਪੈਂਦੇ ਕੇ ਗਣੇ ਜਾਹੇ ਨਾ ਕੋਸਾ, ਜਿਸ ਰਾਹ ਦੇ ਕੋਹ ਨਹੀਂ ਗਿਣੇ ਜਾ ਸਕਦੇ, ਹਰ ਕਾ ਨਾਮ ਊਹਾਂ ਸੰਗ ਦੋਸ਼ਾ, ਉੱਥੇ ਨਾਮ ਤੇਰੇ ਨਾਲ ਨਿਭ ਜਾਣ ਵਾਲਾ ਦੋਸ਼ਾ ਸਾਬਤ ਹੋਵੇ। ਜੇ ਪੈਂਦੇ ਮਹਾਂ ਅੰਧ ਗੁਬਾਰਾ, ਜਿੱਥੇ ਚਾਨਣ ਦਾ ਹੋਰ ਕੋਈ ਸਾਧਨ ਨਹੀਂ, ਹਰ ਕਾ ਨਾਮ ਸੰਗ ਉਜਿਆਰਾ, ਜਿੱਥੇ ਸੂਰਜਾਂ ਦਾ ਚਾਨਣ ਬੇਕਾਰ ਹੈ, ਉੱਥੇ ਨਾਮ ਦਾ ਚਾਨਣ ਆਧਾਰ ਹੈ। ਜਹਾਂ ਪੰਥ ਤੇਰਾ ਕੋ ਨਾ ਸਿਝਾਣੂ, ਆਪਣੇ ਭਰਾ ਮਿੱਤਰ ਪੁੱਤਰ ਜਿਸ ਰਾਹ ਤੇ ਤੇਰੇ ਵਾਕਫ ਨਹੀਂ ਬਣਨਗੇ, ਹਰ ਕਾ ਨਾਮ ਤਹਿਨਾਲ ਪਛਾਣੂ, ਉੱਥੇ ਤੇਰਾ ਸਾਂਝੀਦਾਰ ਹੋ ਕੇ ਲਵੇਗਾ, ਸਾਥੀ ਹੋ ਕੇ ਲਵੇਗਾ। ਜੈ ਮਹਾ ਭਿਆਨ ਤਪਤ ਬਹੁ ਕਾਮ, ਜਿੱਥੇ ਅੱਗ ਵਰਦੀ ਜਾਪਦੀ, ਕੀਤੇ ਹੋਏ ਕਰਮਾਂ ਦੇ ਫਲ ਵਜੋਂ, ਮਾੜੇ ਕਰਮਾਂ ਦੇ ਫਲ ਵਜੋਂ ਜਿੱਥੇ ਤਪਸ਼ਾਂ ਵਿਆਪਦੀਆਂ ਨੇ, ਉੱਥੇ ਜੇ ਨਾਮ ਜਪਿਆ ਹੋਵੇ ਤੇ ਹਰ ਕੇ ਨਾਮ ਕੀ ਤੁਮੂਪਰ ਛਾਮ, ਠੰਡਕਾ ਦੇਵੇਗਾ ਤੈਨੂੰ, ਉਹਨਾਂ ਤਪਸ਼ਾ ਤੋਂ ਬਚਾਵੇਗਾ। ਉਹਦੇ ਬਾਰੇ ਸਾਹਿਬ ਕਹਿੰਦੇ ਨੇ ਸੱਚ ਵਾਪਾਰ ਕਰੋ ਵਾਪਾਰੀ, ਦਰਗਹਿ ਨਿਭਾਏ ਖੇਪ ਤੁਮਾਰੀ, ਏਕਾ ਟੇਕ ਰੱਖੋ ਮਨ ਮਾਹੇ, ਜੇ ਤੂੰ ਇੱਕ ਉਸ ਦਾ ਆਸਰਾ ਲੱਗ ਕੇ ਚੱਲੇ, ਨਾਨਕ ਬੌਰ ਨਾ ਆਵੇ ਜਾਹੇ, ਤੈਨੂੰ ਮੁੜ ਕੇ ਆਉਣਾ ਜਾਣਾ ਨਹੀਂ ਪਏਗਾ, ਜ਼ਿੰਦਗੀ ਦਾ ਮਨੋਰਥ ਪੂਰਾ ਹੋ ਜਾਏਗਾ। ਉਹ ਮਨੋਰਥ ਜ਼ਿੰਦਗੀ ਦਾ ਕੀ ਹੈ?

ਭਾਵ ਵਿੱਚ ਲੱਗ ਕੇ ਨਾਮ ਨਾਲ ਜੁੜਨ ਨਾਲ ਸੰਸਾਰ ਤੋਂ ਵੀ ਪਾਰ ਹੋਏਗਾ। ਰਾਮ ਨਾਮ ਅੰਤਰ ਉਰਧਾਰ, ਭਗਤ ਭਾਏ ਤਰੀਏ ਸੰਸਾਰ, ਬਿਨ ਭਗਤੀ ਤਨ ਹੋਸੀ ਸਾਰ। ਕਿਹੜੇ ਭਗਤੀ ਦੇ ਲੜਨ ਨਹੀਂ ਲੱਗੇ, ਜ਼ਿੰਦਗੀ ਐਵੇਂ ਮਿੱਟੀ ਹੋ ਕੇ ਲੰਘ ਜਾਏਗੀ। ਆਖਰ ਦਾ ਸਰੀਰ ਮਿੱਟੀ ਹੈ, ਇਹ ਸਰੀਰ ਦੀਆਂ ਸਾਰੀਆਂ ਕਿਰਿਆਵਾਂ ਵੀ ਬੇਕਾਰ ਨੇ ਜੇ ਨਾਮ ਨਾਲ ਆਪਾਂ ਸ਼ਨੀਵਾਰ ਰੋਜ਼ ਪੜ੍ਹਦੇ ਹਾਂ। ਪਹਿਲਾਂ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖੇ ਹੋਣ, ਕੋਈ ਨਾ ਭਿੱਟੇ ਹੋ ਜਾਏ। ਸੁੱਚਾ ਹੋਏ ਕਹਿ ਦੇਵਿਆ ਲੱਗਾ ਪੜ੍ਹਨ ਸਲੋਕ, ਕੋਠੀ ਜਾਈ ਸੱਟਿਆ ਕਿਸੇ ਲੱਗਾ ਦੋਸ਼। ਆਖਰ ਇਹ ਸਰੀਰ ਨੂੰ ਦੋਸ਼ ਹੈ ਕਿ ਇੰਨਾ ਪਵਿੱਤਰ ਅੰਨ ਜਿਹਦੇ ਬਾਰੇ ਸਾਹਿਬ ਕਹਿੰਦੇ ਨੇ ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਗਿਰਦਤਾ ਹੋਆ ਪਾਕ ਪਵਿੱਤ, ਪਰ ਪਾਪੀ ਚੌਤਨ ਗੱਡਿਆ ਥੁੱਕਾ ਪਈਆਂ ਤੇ। ਇਸੇ ਅੰਨ ਤੇ ਥੁੱਕਾਂ ਸੁੱਕੀਆਂ ਗਈਆਂ, ਦੋਸ਼ ਕਿਹਨੂੰ ਲੱਗਾ? ਦੋਸ਼ ਤਾਂ ਇਸੇ ਸਰੀਰ ਨੂੰ ਲੱਗਾ ਨਾ। ਪਰ ਸਾਹਿਬ ਕਹਿੰਦੇ ਨੇ ਨਹੀਂ, ਜਿਸਨੇ ਇਹ ਸਾਰਾ ਅੰਨ ਖਰਾਬ ਕੀਤਾ, ਖਾਇਆ ਮੈਲ ਵਧਾਇਆ। ਸਾਹਿਬ ਇੱਕ ਤਾਂ ਹੋਰ ਬੜੀ ਪਿਆਰੀ ਗੱਲ ਕਹਿੰਦੇ, ਸਾਹਿਬ ਕਹਿੰਦੇ ਨੇ ਨਵੇਂ ਛਿੱਦਰ ਸਤਾਵੇ ਅਪਵਿੱਤਰਾ, ਨੌ ਦੇ ਨੌ ਸੁਰਾਖਾਂ ਵਿੱਚੋਂ, ਸਰੀਰ ਦੇ ਨੌ ਸੁਰਾਖਾਂ ਵਿੱਚੋਂ ਗੰਦੀ ਨਿਕਲਦੀ। ਪਰ ਜੇ ਕਿਤੇ ਤੂੰ ਬੋਲ ਹਰ ਨਾਮ ਪਵਿੱਤਰ ਸਭ ਕੀਤਾ, ਤੂੰ ਨਾਮ ਜਪਣ ਲੱਗ ਪਵੇ ਨਾ, ਤੇ ਜੋ ਕੁਝ ਨਿਕਲਣ ਵਾਲਾ ਹੈ ਉਹ ਤਾਂ ਪਵਿੱਤਰ ਹੋਵੇਗਾ, ਪਰ ਤੇਰੇ ਤੇ ਦੋਸ਼ ਤਾਂ ਨਾ। ਨਹੀਂ ਤਾਂ ਉਹ ਜਿਹੜਾ ਜਿਤ ਮੁੱਖ ਨਾਮ ਨਾ ਉੱਚਰੇ, ਬਿਨ ਨਾਮ ਰਸ ਖਾਏ ਨਾਨਕ ਕਿਵੇਂ ਜਾਣੀਏ। ਜਿਤ ਮੁੱਖ ਥੁੱਕਾਂ ਪਾਏ, ਉਹ ਥੁੱਕਾਂ ਜਿਹੜੀਆਂ ਉੱਥੇ ਪੈਂਦੀਆਂ ਨੇ ਅੰਨ ਨੂੰ, ਉਹ ਅੰਨ ਨੂੰ ਗੰਦੇ ਕਰਨ ਵਾਲੇ ਦੇ ਮੂੰਹ ਤੇ ਪੈਂਦੀਆਂ। ਸਾਹਿਬ ਕਹਿੰਦੇ ਨੇ ਬਿਨ ਭਗਤੀ ਤਨ ਹੋਸੀ ਸਾਰ, ਸਾਰੇ ਸੁੱਖ ਲੈਣੇ ਸਰਬ ਕਲਿਆਣ ਸੁਖ ਨਿਤ ਨਾਮ। ਨਾਮ ਤੋਂ ਟੁੱਟਿਆ ਹੋਇਆ ਬੰਦਾ ਦੁਖੀ ਏ, ਤੇ ਜਿਹੜਾ ਨਾਮ ਨਾਲ ਜੁੜ ਗਿਆ ਸਾਰੇ ਸੁੱਖ ਸਾਰੇ ਕਲੇਸ਼ ਮਿਟ ਕੇ ਕਲਿਆਣ, ਸਾਰੇ ਕਲਿਆਣ ਸਰਬ ਕਲਿਆਣ ਸੁਖ ਨਿਤ ਨਾਮ। ਬੂਟ ਜਾਤ ਪਾਏ ਵਿਸ਼ਰਾਮ, ਡੁੱਬਦਾ ਡਿੱਗਦਾ ਡੋਲਦਾ ਪਰੇਸ਼ਾਨ ਬੰਦਾ ਚੈਨ ਪਾ ਜਾ। ਭਗਤ ਜਣਾ ਕੇ ਮਨ ਵਿਸ਼ਰਾਮ, ਬੂਟ ਜਾਤ ਪਾਏ ਵਿਸ਼ਰਾਮ, ਸਗਲ ਦੁੱਖ ਕਾ ਹੋਵਤ ਨਾਸ, ਸਰੀਰ ਦੇ ਮਨ ਦੇ ਸੰਸਾਰ ਦੇ ਪ੍ਰਲੋਕ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਸਾਹਿਬ ਕਹਿੰਦੇ ਨੇ ਨਾਨਕ ਨਾਮ ਜਪੋ ਗੁਣਦਾਸ, ਉਸ ਵਾਹਿਗੁਰੂ ਅਕਾਲ ਪੁਰਖ ਦੇ ਕਿਸ ਦੇ ਗੁਣਾਂ ਦਾ ਵਰਣਨ ਕਰੋ, ਸਾਰੇ ਹੀ ਦੁੱਖ ਦੂਰ ਹੋ ਜਾਣਗੇ। ਸਾਹਿਬਾਂ ਦੇ ਕੋਲ ਇੱਕ ਆਇਆ ਸੀ ਦੁਖੀ ਬੰਦਾ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਆਇਆ ਸੀ, ਚੁੱਕ ਕੇ ਲਿਆਏ ਸਨ, ਆਇਆ ਗੰਨ ਆਉਣ ਜੋਗਾ ਹੀ ਨਹੀਂ ਸੀ। ਰੋਗ ਸੀ ਜਲੋਧਰ ਦਾ, ਜਲੋਧਰ ਦਾ ਜੇ ਆਪਾਂ ਮੂਲ ਸ਼ਬਦ ਲੱਭੀਏ ਨਾ, ਉਹ ਹੈ ਜਲੋਧਰ। ਪੇਟ ਚ ਪਾਣੀ ਭਰ ਜਾਏ, ਮਨੁੱਖ ਦੇ ਪੇਟ ਚ ਪਾਣੀ ਭਰ ਜਾਏ, ਤਾਂ ਉਹਨੂੰ ਕਹਿੰਦੇ ਨੇ ਜਲੋਧਰ ਭਾਵ ਜਲੋਧਰ। ਉਧਰ ਵਿੱਚ ਪੇਟ ਵਿੱਚ ਪਾਣੀ ਭਰ ਗਿਆ ਤੇ ਜਿਸ ਬੰਦੇ ਨੂੰ ਰੋਗ ਹੋ ਜਾਏ ਨਾ, ਪਾਸਾ ਵੀ ਨਹੀਂ ਪਰਤ ਸਕਦਾ, ਜੁਫਾਲ ਪਿਆ ਰਹੇ, ਆਪਣੀ ਕਿਰਿਆ ਕੀ ਸਾਧ ਰਹੀ ਹੈ, ਉੱਠਣਾ ਕੀ ਹੈ, ਬੈਠ ਨਹੀਂ ਸਕਦਾ। ਪੇਟ ਪਾਣੀ ਨਾਲ ਭਰ ਕੇ ਇਧਰ ਉਧਰ ਫੈਲ ਜਾਂਦਾ ਹੈ ਤੇ ਬੰਦਾ ਜੁਫਾਲ ਪਿਆ ਰਹਿੰਦਾ। ਹੌਲੀ ਹੌਲੀ ਇਹ ਪਾਣੀ ਸਾਰਾ ਖੂਨ ਦੀਆਂ ਨਾੜੀਆਂ ਚ ਚੱਲ ਜਾਂਦਾ ਹੈ ਤੇ ਖੂਨ ਦੀ ਬਜਾਏ ਸਾਰੇ ਸਰੀਰ ਚ ਪਾਣੀ ਚੱਲਦਾ ਹੈ। ਫਿਰ ਬੰਦਾ ਇੱਕ ਦਿਨ ਛੁੱਟੀ ਕਰ ਜਾਂਦਾ, ਸਮਾਪਤ ਹੋ ਜਾਂਦਾ। ਆਮ ਤੌਰ ਤੇ ਪੁਰਾਣੇ ਸਮਿਆਂ ਚ ਕਈ ਵਾਰੀ ਇਹਨੂੰ ਅਸਾਧ ਰੋਗ ਵੀ ਮੰਨਿਆ ਗਿਆ, ਪਰ ਕੁਝ ਲੋਕ ਸਿਆਣੇ ਐਸੇ ਵੀ ਸਨ ਜਿਹੜੇ ਇਲਾਜ ਕਰ ਲੈਂਦੇ ਸਨ। ਇਹ ਬੰਦਾ ਜਿਹੜਾ ਲਿਆਂਦਾ ਗਿਆ ਲਾਹੌਰ ਤੋਂ, ਇਹਦਾ ਕਿਸੇ ਕੋਲੋਂ ਇਲਾਜ ਨਹੀਂ ਹੋਇਆ ਕਿਉਂਕਿ ਅਵਸਥਾ ਠੀਕ ਨਹੀਂ ਸੀ ਰਹੀ। ਰੋਗ ਦੀ ਅਵਸਥਾ ਜਿਹੜੀ ਉਹ ਤੀਜੇ ਦਰਜੇ ਤੱਕ ਪਹੁੰਚੀ ਹੋਈ, ਭਿਆਨਕ ਅਵਸਥਾ ਚ ਪਹੁੰਚੀ ਹੋਈ। ਹਕੀਮਾਂ ਵੈਦਾਂ ਨੇ ਕਹਿਤਾ ਨਹੀਂ, ਸਾਥੋਂ ਠੀਕ ਨਹੀਂ ਹੋਈ। ਤੇ ਜਿਸ ਬੰਦੇ ਨੂੰ ਰੋਗ ਬੜਾ ਹੈ, ਇੱਕ ਹੋਰ ਵੀ ਕਸਰ ਸੀ ਇਹ ਸਰਕਾਰੀ ਅਹਿਲਕਾਰ ਤੇ ਟੱਬਰ ਦੇ ਗੁਜ਼ਾਰੇ ਦਾ ਸਾਧਨ ਇਹਦੀ ਨੌਕਰੀ। ਅੱਜ ਇਹਦੇ ਸਰੀਰ ਨੂੰ ਕੁਝ ਹੋ ਜਾਂਦਾ, ਟੱਬਰ ਰੋਟੀ ਕਿੱਥੋਂ ਖਾ ਲੈ, ਪਰਿਵਾਰ ਦਾ ਆਸਰਾ ਬਣਿਆ ਹੋਇਆ। ਹਾਲਾਂਕਿ ਆਸਰਾ ਨਿਰੰਕਾਰ ਹੈ, ਬੰਦਾ ਸਮਝਦਾ ਐਸਾ ਕਿ ਜਿਸ ਦੇ ਰਾਹੀ ਰੋਟੀ ਮਿਲਦੀ ਸੀ, ਜੇ ਇਹਨੂੰ ਕੁਝ ਹੋ ਗਿਆ ਤੇ ਪਤਾ ਨਹੀਂ ਕੀ ਬਣੇਗਾ। ਹਾਲਾਂਕਿ ਐਸਾ ਹੈ, ਪਾਵਨ ਬਾਣੀ ਸਾਨੂੰ ਵਿਸ਼ਵਾਸ ਦ੍ਰਿੜ ਕਰਾਉਂਦੀ ਹੈ ਕਿ ਨਹੀਂ, ਉਸ ਮਾਲਕ ਤੇ ਭਰੋਸਾ ਰੱਖ। ਪਰ ਟੱਬਰ ਦੇ ਲੋਕ, ਪਰਿਵਾਰ ਦੇ ਲੋਕ ਪਰੇਸ਼ਾਨ ਸਨ, ਥਾਂ ਥਾਂ ਤੇ ਭਟਕਦੇ ਫਿਰਦੇ, ਅਖੀਰ ਉਹ ਟਿਕਾਣੇ ਪਹੁੰਚ ਗਏ। ਸਰੋਵਰ ਦੀ ਕਾਰ ਸੇਵਾ ਹੋ ਰਹੀ ਹੈ, ਰਾਮਦਾਸ ਡਾਕਟਰ ਅੰਮ੍ਰਿਤਸਰ ਸਾਹਿਬ ਉਥੇ ਲੈ ਆਏ ਨੇ। ਇੱਕ ਜਣਾ ਕਹਿਣ ਲੱਗਾ, ਮਹਾਰਾਜ ਤੁਹਾਡੇ ਦਰ ਤੇ ਲੈ ਕੇ ਆਏ ਹਾਂ, ਕਿਧਰੋਂ ਠੀਕ ਹੋਣ ਦੀ ਆਸ ਰਹੀ, ਜੇ ਤੁਸੀਂ ਕਿਰਪਾ ਕਰੋ, ਕਿਰਪਾ ਦ੍ਰਿਸ਼ਟੀ ਕਰੋ, ਤੁਹਾਡੇ ਦਰ ਤੇ ਬੜਿਆਂ ਦੇ ਰੋਗ ਕੱਟੇ ਜਾਂਦੇ ਸੁਣੇ, ਤੁਸੀਂ ਕਿਰਪਾ ਕਰੋ, ਇਹ ਬੰਦਾ ਬਚਦਾ। ਤੇ ਇੱਕ ਬਹੁਤੇ ਦੁਖੀ ਨੇ ਵੀ ਕਹਿਤਾ, ਮਹਾਰਾਜ ਵੇਖੋ ਜੇ ਬਚਦਾ ਤਾਂ ਠੀਕ ਹੈ, ਨਹੀਂ ਤਾਂ ਕਿਰਪਾ ਕਰੋ, ਇਹਦੀ ਜਾਨ ਤਾਂ ਛੁੱਟ ਜਾ। ਕਈ ਵਾਰੀ ਬੰਦਾ ਇੱਥੋਂ ਤੱਕ ਵੀ ਜਾ ਪਹੁੰਚਦਾ। ਸਾਹਿਬ ਕਹਿਣਗੇ, ਦੇਖੋ ਭਾਈ, ਮਾਲਕ ਦੀ ਆਵਾਜ਼ ਆਵੇ ਤੇ ਜੀ ਸਦਕੇ, ਸਿਰ ਮੱਥੇ
जीवन नूं अलविदा कह के जाना पैंदा है, पर जब तक ओहदा सदा नहीं आउंदा मौत की इच्छा करनी भी गुनाह है, आत्मघाती नहीं बनता। जीवन की इच्छा करनी मनुख का अधिकार है, मौत नूं प्रवान करना होर गल है, लेकिन जीवन की इच्छा ना रहनी यह तो बहुत माड़ी गल है। जीवन की इच्छा करन दिओ, तुसीं भी करो, इहदे वास्ते इह भी करो कि महाराज ये बच जाएगा। साहब कहन लगे बच जाएगा, जीवेगा जीवावेगा, ऐसी गल ही साहबा ने बचन कर दिता। भाई बुढ़ा जी, बाबा बुढ़ा जी, भाई बुढ़ा जी सिर ते टोकरी कार सेवा की चुकी हुई, कारे की टोकरी चुकी हुई है, उदो पौड़ता नहीं सन, अज सरोवर की खटाई बटाई हो रही, टोकरी चुकी चढ़ाई चढ़ रहे, पैरां नाल बने हुए उस रस्ते उत्ते उपर नूं चढ़ रहे। जिस दिन साहब से पाशाह जिथे बैठ के धन गुरु अर्जन साहब अद पंजनी साहब देर दे कोलथड़ा साहब जिथे बैठ के साहब सेवा करवाया करते सन, इधर नूं बाबा बुढ़ा जी जिस वेले चढ़े चढ़ाई चढ़ के कोलों लंघन लगे ते महाराज सच्चे पातशाह ने कहा बाबा जी रुक गए। महाराज वल निम्रता नेत्र चुका के वेख्या, कहन लगे हुकम पातशाह। साहब कहन लगे रोगी आया, पेट पानी नाल भरिया है, वेखो ये ठीक हो सकता है। बाबा जी दे सिर ते टोकरा सी वगा के उहदे पेट दे उत्ते मारे, उवें ही कार सेवा का भरिया होया, गारे का भरिया होया, भारा टोकरा मजबूत हथा नाल चुकिया होया, भरिया टोकरा ओले पेट से चुके मारे, सारा पेट का पानी एकदम बाहर आ गया। उन्हें कोई इलाज तो नहीं, पर बाबे बुढ़े को इलाज है, ब्रह्म ज्ञानी को ऐसा भी इलाज है। यह कोई इलाज नहीं जलो दरदा कि वह पेट दबा के पानी कटता जाए और भर जाएगा, और इस तरह दबा के कटन कई होर कंप्लीकेशन भी हो जाए, लेकिन बाबा बुढ़ा करे तो ठीक रहेगा क्योंकि गुरु के हुक्म कर रहे। एक आप ब्रह्म ज्ञानी सेवादार है, एक गुरु की रजा में पेट का सारा पानी निकल गया, बंदा उठ के बह गया, चरणा से बह गया। महाराज कह लगा महाराज थोड़ी बड़ी कृपा, उठन जोगा करता जी, हूं इनी कृपा करो, आप बैठा खलोण जोगा भी कर दे, जीवन जोगा भी कर दे। धन गुरु अर्जन साहब कहन लगे सुन गुरमुखा, जे आ ही गया है ना ते तेनू हुण अधूरा नहीं भेजांगे, ऊना नहीं भेजांगे, जे आ ही गया इत्थे ते इत्थों तेनू राह दे के तोरां, हथ बन के खड़ा हो गया। कहन लगा पाछा करो कृपा। साहब कहन लगे देख ए जीवन तां मिल गया तेनू, इस रोग तो तू बच गया, लेकिन उधरले पासे तू सरकारी अहलकार है, जाके तू फिर अपने नौकरी संभाल लवेगा, माया विच रुझ जावेगा, हुक्मां च लग जावेगा, देखी कि अंदर की बीमारी उथे दी उथे खड़ी रहे, होमे दी ते होर लालच दी ते कई तरह दी बीमारियां ओ किते उथियां खड़िया रहन। कह लगा महाराज करो कृपा, सारे पासों स्वस्थ करके भेजो, सारिया तंदुरुस्तियां बख्शिश करो। साहब कह लगे जे सारे पासों तंदुरुस्त होना है, शरीर करके भी तंदुरुस्त रहना है, संसार दे सारे सुख भोगने ने, तां वजीर खां इस तरह कर सुखमणि दे लड़ लग जाए, सुखमणि पढ़िया सुनिया कर, पढ़ सके ते ठीक है तां सुनिया कर। ये वजीर खां सधारण बंदा नहीं, अगे चल के आप इतिहास च पढ़ने हां जहांगीर दे समय विच ही यह वजीरे आला बन गया, सब तो वड्डा वजीर बन गया, शाहजहां दे समय ते भी वड्डे वजीर दी थां ते रहा। लेकिन एक कमाल की गल रही है कि बादशाहत दीआं गुरु घर नाल दोख भरिया कार्रवाइया चलदिया रही, लेकिन यह बंदा जिहड़ा गुरु कादर सत्कार इन्हें नहीं छड्डिया। जिस दिन गुरु अर्जन साहब सच्चे पातशाह नूं लाहौरों सदा आया सी, यही वजीर खां इहदिया तोरिया गया। जिसले जहांगीर के दरबार वालों हुक्म होया कि जाओ उन्होंने लैके आओ तो वह आके इतने सानू जवाब देन, जो कर रहे ने ठीक है। वजीर खान ने हुक्म किया कि तू जा, तू वेख्या अमृतसर अगे, तू उन्होंने को अगे गया जा, दरबार का हुक्म उन्होंने सुना दे। ते एदी ये तुरदे पता कि एदी का मतलब हुंदा सी सरकारी अहलकार, डिग्निटरी, अदब सत्कार लैण दे हकदार बंदे, जिहड़े दरबारी सलाम लैण दा हक रखदे सन उन्हां नूं एदी कहा जांदा सी। ते इह आम तौर ते या तां घोड़िया ते चलदे सन, चार पंज बंदे नाल होण, या मंजे ते बहि जांदे सन, चार बंदे चुक अगले पिंड छड्ड आउण, ओह अगले उस पिंड दे बंदे उतों अगले पिंड छड्ड आउण। लेकिन इस बंदे ने लाहौरों निकलदिआं सार घोड़ा भी छड्डता, मंजा भी छड्ड दित्ता। कहण लगा नहीं, गुरु के दर ते जाणा पैदल तुर के जावांगा, अमृतसर साहब तक पैदल तुर के आया, आके मथा टेक के साहबां दे चरणां च खड़ा है। साहब कहंदे ने आ वजीर खां जी आया। कहण लगा महाराज अज मैं ठीक नहीं आया। साहब कहण लगे क्यों, गलत की हो गई, तू तां बहुत ठीक है अगे नाल, क्योंकि यह अपने घर च एक गुरु के सिख पासों जिन्हों गुरमुखी अखर आउंदे सन,
ਇੱਕ ਗੱਲ ਜ਼ਰੂਰ ਕਹਾਂ, ਸਿੱਖ ਹੋਵੇ ਤੇ ਗੁਰਮੁਖੀ ਅੱਖਰ ਨਾ ਉਹਨਾਂ ਤੇ ਬੜਾ ਕੱਚਾ ਕੱਚਾ ਜਿਹਾ ਅਧੂਰਾ ਅਧੂਰਾ ਜਿਹਾ ਜਾ ਯਤਨ ਕਰਨਾ ਚਾਹੀਦਾ। ਗੁਰਬਾਣੀ ਨੂੰ ਸਹੀ ਰੂਪ ਚ ਪੜ੍ਹਨਾ ਜਿਸ ਤਰ੍ਹਾਂ ਗੁਰੂ ਨਾਨਕ ਨੇ ਉਚਾਰੇ ਉਵੇਂ ਪੜ੍ਹਨਾ ਤੇ ਗੁਰਮੁਖੀ ਅੱਖਰਾਂ ਦੀ ਪਛਾਣ ਜ਼ਰੂਰ ਚਾਹੀਦੀ। ਹੌਲੀ ਹੌਲੀ ਤੁਹਾਡਾ ਸਾਰਾ ਟੱਬਰ ਸੁਖਮਣੀ ਦਾ ਸਰੋਤਾ ਬਣ ਕੇ ਗੁਰਬਾਣੀ ਗੁਰਬਾਣੀ ਦਾ ਜਾਣਕਾਰ ਹੋ ਗਿਆ, ਵਜ਼ੀਰ ਖਾਂ ਸਹਿਤ ਪਰਿਵਾਰ ਦੇ ਸੁਖਮਣੀ ਦੇ ਪਾਠਕ ਹੋ ਗਏ। ਲੇਕਿਨ ਪਹਿਲਾਂ ਪਹਿਲਾਂ ਕਿਸੇ ਸਿੱਖ ਕੋਲੋਂ ਬਾਣੀ ਸੁਣਦਾ ਸੀ ਔਰ ਇਤਿਹਾਸ ਬਕਾਇਦਾ ਜ਼ਿਕਰ ਹੈ ਕਿ ਸੁਖਮਣੀ ਦੇ ਭੋਗ ਉਪਰੰਤ ਬਕਾਇਦਾ ਦੇਗ ਕਰਕੇ ਪ੍ਰਸ਼ਾਦ ਕਰਕੇ ਕੜਾਹ ਪ੍ਰਸ਼ਾਦ ਕਰਕੇ ਰੋਜ਼ਾਨਾ ਉਹਦਾ ਭੋਗ ਪਾ ਕੇ ਅਰਦਾਸ ਕਰਦੇ ਸਨ। ਉਹ ਇਸ ਬਿਮਾਰ ਮਰਦੇ ਬੰਦੇ ਤੋਂ ਲੈ ਕੇ ਵਜ਼ੀਰੇ ਆਲਾ ਤੱਕ ਦੀਆਂ ਵਡਿਆਈਆਂ ਜੀਵਨ ਭਰ ਸੁਖੀ ਗੁਰੂ ਨਾਨਕ ਦੇ ਦਰ ਨਾਲ ਵੀ ਬਣੀ, ਬਾਦਸ਼ਾਹ ਦੇ ਦਰਬਾਰ ਵਿੱਚ ਵੀ ਵੱਡੀਆਂ ਵਡਿਆਈਆਂ, ਸੰਸਾਰ ਦੇ ਕੋਲੋਂ ਵੀ ਸਲਾਮਾਂ, ਸਾਰੇ ਸੁੱਖ ਲੈ ਕੇ ਜੀ ਲਿਆ। ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਵਜ਼ੀਰ ਖਾਂ ਤੇਰਾ ਜੀਵਨ ਤਾਂ ਬੜਾ ਸੁਧਰ ਗਿਆ, ਤੂੰ ਤੈਨੂੰ ਕਾਹਦੀ ਤਕਲੀਫ ਹੈ? ਕਹਿਣ ਲੱਗਾ ਮਹਾਰਾਜ ਬੜਾ ਗਲਤ ਹੁਕਮ ਲੈ ਕੇ ਆਇਆ। ਸਾਹਿਬ ਕਹਿਣ ਲੱਗੇ ਨਿਰੰਕਾਰ ਦਾ ਸੱਚਾ ਹੁਕਮ ਵਰਤ ਰਿਹਾ, ਇਹ ਝੂਠੇ ਹੁਕਮਾਂ ਦੀ ਤੈਨੂੰ ਕਾਹਦੀ ਘਬਰਾਹਟ ਹੈ? ਤੂੰ ਸੁਣਿਆ ਤੇ ਕੀ ਹੈ? ਕਹਿਣ ਲੱਗਾ ਮਹਾਰਾਜ ਉਹਨਾਂ ਬੁਲਾਇਆ ਤੇ ਭਲੀ ਗੱਲ ਕੋਈ ਨੀ। ਸਾਹਿਬ ਕਹਿਣ ਲੱਗੇ ਜੋ ਕਰੇਗਾ ਮਾਲਕ ਭਲੀ ਹੋਵੇਗਾ, ਜੋ ਕੀਨੀ ਕਰਤਾਰ ਸਾਈ ਭਲੀ ਗੱਲ, ਤੈਨੂੰ ਕਾਹਦੀ ਘਬਰਾਹਟ ਹੈ? ਤੂੰ ਸ਼ੁਕਰ ਵਿੱਚ ਰਹੋ, ਰਜ਼ਾ ਵਿੱਚ ਰਹੋ। ਔਰ ਸੁਖਮਣੀ ਆਪਾਂ ਪੜ੍ਹਦੇ ਹਾਂ, ਮਹਾਰਾਜ ਸੱਚੇ ਪਾਤਸ਼ਾਹ ਨੇ ਕਰਨ ਕਰਾਵਣ ਕਰਨੇ ਹਾਰ ਇਸਕੇ ਹਾਥ ਕਹਾਂ ਵਿਚਾਰ, ਇਹੋ ਜਿਹੀ ਸਿੱਖਿਆ ਦੇ ਕੇ ਸਾਨੂੰ ਐਸਾ ਸੰਤੁਸ਼ਟ ਕੀਤਾ ਹੈ ਕਿ ਤੂੰ ਬਿਲਕੁਲ ਨਾ ਆਪਣੇ ਤੇ ਕਰਤੇ ਕੀ ਮਿੱਤ ਨਾ ਜਾਣੇ ਕੀ ਆ, ਜੋ ਤਿਸ ਭਾਵੇ ਸੋ ਵਰਤੀਆ, ਬਿਸਮਣ ਬਿਸਮ ਰਹੇ ਬਿਸਮਾਰ, ਜਿਨ ਦੂਜਿਆ ਤਿਸ ਆਇਆ ਸਵਾਦ, ਪ੍ਰਭ ਕਹਿ ਰੰਗ ਰਾਜ ਜਨ ਰਹੇ। ਉਹ ਜੋ ਰੰਗ ਚ ਰਤੇ ਲੋਕ ਨੇ ਐਸਾ ਆਨੰਦ ਲੈਂਦੇ ਨੇ, ਫਿਰ ਉਹ ਸਾਹਿਬ ਪੰਚਮ ਪਾਤਸ਼ਾਹ ਤੱਤੀਆਂ ਤਵੀਆਂ ਤੇ ਬਹਿ ਕੇ ਆਨੰਦ ਲੈਣ ਵਾਲੇ, ਉਹਨਾਂ ਦੇ ਸਿੱਖ ਵੀ ਤੱਤੀਆਂ ਤਵੀਆਂ ਤੇ ਉਬਲਦੀਆਂ ਦੇਗਾਂ ਵਿੱਚ ਤੇ ਦੁੱਖਾਂ ਦੇ ਵਿੱਚ ਸੁੱਖ ਮਾਣਨ ਵਾਲੇ, ਉਸ ਇਹ ਬਿਰਧੀ ਕਿੱਥੋਂ ਪ੍ਰਾਪਤ ਹੋਈ? ਇਹ ਸੁੱਖ ਤੇ ਸਵਾਦ ਕਿੱਥੋਂ ਆਇਆ? ਉਹ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸਵਾਦ ਨਾਮ ਮਣੀ ਵਿੱਚ ਹੈ, ਸਿਮਰਨ ਮਣੀ ਵਿੱਚ ਹੈ, ਸੁੱਖ ਮਣੀ ਨਾਮ ਦੇ ਵਿੱਚ ਹੈ। ਜਿਹਨੂੰ ਨਾਮ ਦੀ ਕਣੀ ਪ੍ਰਾਪਤ ਹੋ ਗਈ, ਨਾਮ ਦੀ ਮਣੀ ਪ੍ਰਾਪਤ ਹੋ ਗਈ, ਉਹ ਸੁੱਖਾਂ ਦੇ ਰਾਹ ਪੈ ਗਿਆ, ਆਪ ਸੁੱਖਾਂ ਦੇ ਰਾਹ ਪੈ ਗਿਆ, ਭਰ ਗਿਆ ਸੁੱਖ ਨਾਲ, ਉੱਛਲ ਪਿਆ ਸੁੱਖ ਨਾਲ, ਤੇ ਫਿਰ ਉਹ ਇਹ ਵੀ ਚਾਹੁੰਦਾ ਹੈ ਕਿ ਆਪ ਸੁਖੀ ਹੋਵਾਂ ਜਿਵੇਂ ਗੁਰੂ ਸਾਹਿਬ ਸਨ, ਗੁਰੂ ਨਾਨਕ ਤੋਂ ਲੈ ਕੇ ਦਸੇ ਪਾਤਸ਼ਾਹੀ ਤੇ ਗੁਰੂ ਕੇ ਬੇਅੰਤ ਸਿੱਖ ਆਪ ਸੁਖੀ ਰਹਿੰਦੇ ਤੇ ਲੋਕਾਂ ਨੂੰ ਸੁੱਖ ਵਰਤਾਉਂਦੇ ਰਹੇ, ਲੰਗਰ ਦੇ ਰੂਪ ਵਿੱਚ, ਸੇਵਾ ਦੇ ਰੂਪ ਵਿੱਚ, ਪਰਉਪਕਾਰ ਦੇ ਰੂਪ ਵਿੱਚ, ਕਦੇ ਕਿਸੇ ਦੀ ਬਹੁ ਬੇਟੀ ਛੁਡਾ ਕੇ ਪੈ ਲਿਆਉਂਦੇ ਨੇ, ਕਦੇ ਕਿਸੇ ਨੂੰ ਕਿਸੇ ਹੋਰ ਦੁੱਖ ਵਿੱਚੋਂ ਬਚਾਉਂਦੇ ਪੈ ਨੇ। ਇਹ ਜਿੰਨੇ ਯਤਨ ਨੇ ਗੁਰੂ ਨਾਨਕ ਦੇ ਸਿੱਖਾਂ ਦੇ ਲੋਕਾਂ ਨੂੰ ਸੁਖੀ ਕਰਨ ਦੇ, ਇਸ ਕਰਕੇ ਨੇ ਕਿਉਂਕਿ ਆਪ ਸੁੱਖ ਨਾਲ ਭਰ ਜਾਂਦੇ।

अकाल पुरख के लिए अरदास कर रहे हैं, मंगदे पीएम शुभ कर्म अपने वास्ते में, आप तो निरंकारी ज्योत आप तो निरंकार का ही स्वरूप पर ए दास अकाल पुरख को किस वास्ते मंग रहे हैं, साढ़े वास्ते मंग रहे हैं, ਸਾਡੇ ਵਾਸਤੇ ਇਹ ਮਹਾਨ ਵੱਡੀ ਦਾ ਸ਼ੁਭ ਕਰਮ ਦੇ ਸ਼ਿਵਾ ਵਰ ਮੁਹੇ ਹੈ। ਸ਼ੁਭ ਕਰਮਨ ਤੇ ਕਮ ਹੂ ਨਾ ਕਰੋ, ਸ਼ੁਭ ਕਰਮ ਸ਼ੁਭ ਕਰਮ ਹੀ ਸਭ ਤੋਂ ਵੱਡੀ ਹੈ। ਬਾਬਾ ਜੀ ਬੱਚੀ ਕਰਦੇ ਸਨ परमार्थ तो सदा ही पवित्र है निर्मल, परमार्थ सदा ही पवित्र और साडा विहार ये पवित्र होना चाहिए। विहार निर्मल होना चाहिए, परमार्थ तो सदा ही निर्मल। जिसका विहार पवित्र है, विहार सच्चा से सच्चा हो गया, उसका जीवन विहार हो रहा है, दिखावा हो रहा है, वो फिर असली जीवन में बनावटी जीवन। तो शुभ कर्मों की विशेषता है सबसे ज्यादा, शुभ कर्मों नाल ही दुनिया में कामयाबी, दुनिया भी सत्कार कर दी है जिसे कोई शुभ कर्म। तो अजकल भी दर्शन असा कलयुगी जीवों के वास्ते अकाल पुरख दे के अरदास कर रहे हैं, देश शिवा वर मोहे है। ਤੇ ਇਹ ਵੀ ਕਹਿੰਦੇ ਨੇ ਕਿ ਕਲਗੀ ਦਾ ਸਤਿਗੁਰੂ ਜੀ ਨੇ ਸ਼ਿਵਜੀ ਮਹਾਰਾਜ ਅੱਗੇ ਅਰਦਾਸ ਕੀਤੀ, ਸਭਨੇ ਸ਼ਿਵ ਨਾਮ ਜੋ ਹੈ ਉਹ ਅਕਾਲ ਪੁਰਖ ਜਿਹਨੂੰ ਲੋਕੀ ਸ਼ਿਵਜੀ ਕਹਿੰਦੇ ਹਨ, ਅਸਲੀ ਉਸਦਾ ਨਾਮ ਮਹਾਂਦੇਵ। ਸਤਿਗੁਰੂ ਜੀ ਨੇ ਆਪ ਫਰਮਾਇਆ ਹੈ, ਮਹਾਂਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਕੀਨਤ ਮੈਂ ਫਿਰ। ਮਹਾਂਦੇਵ ਨੂੰ ਲੋਕੀ ਸ਼ਿਵ ਕਹਿੰਦੇ, ਉਹ ਇਸ ਵਾਸਤੇ ਜਿਹੜਾ ਸਿਮਰਨ ਕਰਨ ਵਾਲਾ ਹੋਵੇ ਨਾ, ਰੱਬ ਦੀ ਬੰਦਗੀ ਕਰਨ ਵਾਲਾ, ਲੋਕੀ ਉਹਨੂੰ ਕਹਿੰਦੇ ਨੇ ਬਈ ਇਹ ਤਾਂ ਰੱਬ ਰੂਪ ਹੀ, ਕਿਉਂ ਰੱਬ ਨਾਲ ਜੁੜੇ। ਇਸੇ ਤਰ੍ਹਾਂ ਮਹਾਂਦੇਵ ਨੂੰ ਸ਼ਿਵ ਜੀ ਕਿਹਾ ਜਾਂਦਾ, ਪਰ ਅਸਲ ਵਿੱਚ ਸ਼ਿਵ ਨਾਮ ਅਕਾਲ ਪੁਰਖ, ਉਸ ਅਕਾਲ ਪੁਰਖ ਦੇ ਅੱਗੇ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਇਹ ਅਰਦਾਸ ਕੀਤੀ ਤੇ ਇਹ ਵਰ ਮੰਗਿਆ, ਦੇ ਸ਼ਿਵਾ ਵਰ ਮੁਹੇ ਕੇ ਹੈ, ਕਰਮਨ ਤੇ ਕਮ ਹੂ, ਸ਼ੁਭ ਕਰਮਾਂ ਦੀ ਦਾਤ ਸਾਡੇ ਵਾਸਤੇ। ਜਿਨ੍ਹਾਂ ਨੇ ਸ਼ੁਭ ਕਰਮਾਂ ਦੀ ਦਾਤ ਪ੍ਰਾਪਤ ਕਰ ਲਈ ਉਹਨਾਂ ਉੱਤੇ ਗੁਰੂ ਦੀਆਂ ਮਿਹਰ, ਉਹਨਾਂ ਦੁਨੀਆਂ ਜੈ ਜੈਕਾਰ। ਅੱਜ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਜੀ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ, ਜਿਨ੍ਹਾਂ ਨੂੰ ਫਤਿਹ ਹਾਸਲ ਹੋਈ, ਧਰਮ ਦੀ ਧੱਜ ਖੜੀ ਕਰ ਦਿੱਤੀ, ਆਖੋ ਸ੍ਰੀ ਰਾਮ। ਧਰਮ ਦਾ ਬੋਲ ਸਦਾ ਵਾਸਤੇ ਚੜ੍ਹਦੀਆਂ ਕਲਾਂ ਵਿੱਚ ਫਤਿਹ ਪ੍ਰਾਪਤ, ਨਾਸਵੰਤ ਪਦਾਰਥਾਂ ਨਾਲ ਤਿਆਰ ਨਹੀਂ ਕੀਤਾ, ਅਮਰ ਵਸਤੂ ਜੋ ਸੀ ਧਰਮ ਉਸ ਨੂੰ ਅਪਣਾਇਆ।
जिहदे कोल धर्म है उहदे कोल सब कुछ है। धर्म सब तों वड्डी गल्ल जिहदे कोल धर्म है भाई उसका जीवन सदा वास्ते सफल। धर्म धर्म नाल प्यार कीता इस नासवन शरीर नूं कुर्बान कर समझिया इसने तो बिन इसने तो एक दिन बिन सी जाना है। धर्म संगी सी धर्म नाल प्यार कीता शुभ गुणा नूं ग्रहण कीता जो कलगीधर सच्चे पातशाह जी ने मंग मंगी है। फिर बाबा जोरावर सिंह के बाबा फतेह किस तरह शुभ गुणा नूं ग्रहण कर दे। सब तो वड्डा शुभ गुण सब तो वड्डा कर्म हजूर प्रमोदन सगल धर्म में श्रेष्ठ धर्म हर को नाम जप निर्मल हरि दे नाम नाल प्यार कीता सिमरन नाल प्यार कीता धर्म नूं उच्चा ते सुच्चा रखे तो आओ प्यारी अज उन्हां महान पवित्र हस्तियां महान व्यक्तियां दी याद जुड़े आओ जो दात मेरे साईं ने मंगी है आओ आपां भी मंगी आपां किस तों मंगीए अपने गुरु तों मंगी आपको श्री वाहिगुरु असीं गुरु अगे झोलीए क्योंकि साडा इष्ट कलगियां वाला है असीं कलगियां वाले दे सिख ओह साडा गुरु गुर परमेश्वर को जा पानी चाहिए गुरु ते परमेश्वर फर्क कोई पर अपने इष्ट दे अगे अरदास करिए ते ए मंग मंगी केरी जो कलगी दर्श के पातशाह जी ने अकाल पुरख की अरदास की पहले देव बोले पिछले सारी संगत

ਕਾਰਨ ਮੇਰਾ ਖਾਲਸਾ ਸਦਾ ਵਾਸਤੇ ਚੜ੍ਹਦੀਆਂ ਕਲਾ ਚ ਮੌਤ ਨੂੰ ਵੇਖ ਕੇ ਡਰੇ ਨਹੀਂ ਨਿਡਰ ਹੋ ਗਿਆ।

ਅੱਜ ਦੇ ਇਸ ਪਵਿੱਤਰ ਸਮਾਗਮ ਵਿਚ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰ ਰਹੇ ਸਨ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ, ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ, ਭਾਈ ਰਵਿੰਦਰ ਸਿੰਘ ਜੀ, ਭਾਈ ਕਿਰਪਾਲ ਸਿੰਘ ਜੀ, ਭਾਈ ਬਖਸ਼ੀਸ਼ ਸਿੰਘ ਜੀ ਅਤੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਨਾਗਪੁਰ ਵਾਲੇ। ਸਤਿਗੁਰ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ, ਆਪ ਸੰਗਤਾਂ ਦਾ ਇਹ ਨਵਾਂ ਸਾਲ ਖੁਸ਼ੀਆਂ ਖੇੜਿਆਂ ਵਿਚ ਇਸੇ ਤਰ੍ਹਾਂ ਹੀ ਗੁਰੂ ਚਰਨਾਂ ਵਿਚ ਬਤੀਤ ਹੋਵੇ।

0: ਫਤਿਹ ਸਿੰਘ ਜੀ ਮਹਾਰਾਜ ਮਸਤੂਆਣੇ ਵਾਲਿਆਂ ਦੀ ਲਾਈ ਹੋਈ ਫੁਲਵਾੜੀ, ਅਕਾਲ ਅਕੈਡਮੀ, ਗੁਰਦੁਆਰਾ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਆਦਮ ਅਤੇ ਸਤਿਕਾਰ ਸਹਿਤ ਫਤਿਹ ਅਰਜ ਕਰਦਾ ਹੈ। ਸਾਰੇ ਗੱਜ ਕੇ ਆਖੋ ਜੀ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਕਲਗੀ ਤਰ ਉੱਤੇ ਲੇਖਾ ਖਤਮ ਹੁੰਦਾ ਜਦੋਂ ਕਰੀ ਦੀ ਖੋਜ ਲਸਾਨੀਆਂ ਦੀ, ਜਿਸ ਨੇ ਆਪਣੀ ਵਸ ਕੁਰਬਾਨ ਕਰਕੇ ਡੁੱਬਦੀ ਹਿੰਦ ਰੱਖੀ
1: ਹਿੰਦੁਸਤਾਨੀਆਂ ਦੀ,
0: ਜਿੱਥੇ ਪੁੱਤਰਾਂ ਦੀ ਦੇਣੀ ਬੜੀ ਪੈਂਦੀ, ਹੋਸ਼ ਭੁੱਲ ਜਾਂਦੀ ਵੱਡੇ ਦਾਨੀਆਂ ਦੀ। ਕਲਗੀ ਤਰ ਦਸ਼ਮੇਸ਼ ਦੀ ਜ਼ਿੰਦਗੀ ਤੇ ਹੱਦ ਖਤਮ ਹੈ ਕੁੱਲ
1: ਕੁਰਬਾਨੀਆਂ ਦੀ।
0: ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਿੰਦੁਸਤਾਨ ਦੀ ਡੁੱਬਦੀ ਬੇੜੀ ਨੂੰ ਬੰਨੇ ਲਾਇਆ, ਪਰ ਇੱਕ ਐਸਾ ਸਮਾਂ ਆਇਆ ਜਦੋਂ ਮੁਗਲ ਹਕੂਮਤ ਦੇ ਬਾਦਸ਼ਾਹ ਔਰੰਗਜ਼ੇਬ ਅਤੇ ਬਾਈ ਤਾਰ ਦੇ ਰਾਜਿਆਂ ਨੇ ਮਿਲ ਕੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ। ਕਈ ਮਹੀਨੇ ਕਿਲੇ ਨੂੰ ਘੇਰਾ ਪਿਆ ਰਿਹਾ। ਕਿਲੇ ਵਿਚਲਾ ਸਾਰਾ ਰਾਸ਼ਨ ਪਾਣੀ ਖਤਮ ਹੋ ਗਿਆ। ਬਾਹਰੋਂ ਬਾਦਸ਼ਾਹ ਔਰੰਗਜ਼ੇਬ ਅਤੇ ਬਾਈ ਤਾਰ ਦੇ ਰਾਜਿਆਂ ਨੇ ਇਹ ਝੂਠੀਆਂ ਕਸਮਾਂ ਖਾ ਕੇ ਕਿਹਾ ਕਿ ਪਾਤਸ਼ਾਹ, ਤੁਸੀਂ ਕਿਲਾ ਛੱਡ ਦਿਓ, ਸਾਡੀਆਂ ਫੌਜਾਂ ਤੁਹਾਡੇ ਤੇ ਕੋਈ ਹੱਲਾ ਨਹੀਂ ਕਰਨਗੀਆਂ। ਇਹਨਾਂ ਜ਼ਾਲਮਾਂ ਦੀਆਂ ਝੂਠੀਆਂ ਕਸਮਾਂ ਨੇ ਮਾਤਾ ਗੁਜਰੀ ਜੀ ਅਤੇ ਕੁਝ ਸਿੰਘਾਂ ਦਾ ਵਿਸ਼ਵਾਸ ਜਿੱਤ ਲਿਆ। ਮਾਤਾ ਜੀ ਦੇ ਕਹਿਣ ਤੇ ਕਲਗੀਧਰ ਪਾਤਸ਼ਾਹ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪਿਆ। ਜਦੋਂ ਗੁਰੂ ਸਾਹਿਬ ਕਿਲਾ ਛੱਡ ਕੇ ਜਾ ਰਹੇ ਸਨ ਤਾਂ ਇਹਨਾਂ ਜ਼ਾਲਮਾਂ ਨੇ ਆਪਣੀਆਂ ਸਾਰੀਆਂ ਕਸਮਾਂ ਭੁਲਾ ਕੇ ਗੁਰੂ ਸਾਹਿਬ ਦੀ ਫੌਜ ਤੇ ਹੱਲਾ ਬੋਲ ਦਿੱਤਾ। ਉਸ ਵਕਤ ਸਰਸਾ ਨਦੀ ਵਿੱਚ ਵੀ ਹੜ੍ਹ ਆਇਆ ਹੋਇਆ ਸੀ। ਸਰਸਾ ਨਦੀ ਕੰਢੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ। ਸਰਸਾ ਉੱਤੇ ਘਮਸਾਣ ਦਾ ਯੁੱਧ ਹੋਇਆ। ਥੋੜਾ ਕਿਸੇ ਪਾਸੇ, ਥੋੜਾ ਕਿਸੇ ਪਾਸੇ, ਪੇਟਾ ਨਦੀ ਦੀ ਕੀਮਤੀ ਗ੍ਰੰਥ ਹੋ ਗਏ। ਬਾਦ ਕਿਸੇ ਪਾਸੇ ਘੋੜਾ,
1: ਕਿਸੇ ਪਾਸੇ
0: ਜਿਹੜਾ ਚਾਵਾਂ ਨਾਲ ਮਹਿਲ ਉਸਾਰਿਆ ਸੀ। ਇੱਟ ਕਿਸੇ ਪਾਸੇ, ਰੋੜਾ ਕਿਸੇ ਪਾਸੇ, ਸੋਹਣੇ ਸੂਰਜ ਤੇ ਚੰਦ ਜਿਹੇ ਪੁੱਤਰਾਂ ਦਾ ਜੋੜਾ ਕਿਸੇ ਪਾਸੇ ਤੇ ਜੋੜਾ,
1: ਕਿਸੇ ਪਾਸੇ।
0: ਸਰਸਾ ਨਦੀ ਤੋਂ ਵਿਛੜ ਕੇ ਪੋਹ ਦੀ ਠੰਡੀ ਰਾਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 40 ਸਿੰਘਾਂ ਸਮੇਤ ਰੋਪੜ ਦੇ ਇਲਾਕੇ ਵੱਲ ਵਧੇ। ਥੋੜੀ ਅੱਗੇ ਗਏ ਤਾਂ ਪਤਾ ਚੱਲਿਆ ਕਿ ਰੋਪੜ ਦੇ ਪਠਾਨ ਫੌਜ ਇਕੱਠੀ ਕਰਕੇ ਰਸਤਾ ਘੇਰੀ ਬੈਠੇ ਹਨ। ਗੁਰੂ ਸਾਹਿਬ ਇਹ ਰਾਹ ਛੱਡ ਕੇ ਚਮਕੌਰ ਸਾਹਿਬ ਵੱਲ ਵਧੇ। ਚਮਕੌਰ ਸਾਹਿਬ ਦੇ ਨੇੜੇ ਪਹੁੰਚ ਕੇ ਗੁਰੂ ਸਾਹਿਬ ਨੇ ਆਪਣਾ ਉਤਾਰਾ ਇੱਕ ਬਾਗ ਵਿੱਚ ਕੀਤਾ। ਖਬਰ ਸੁਣ ਕੇ ਇੱਕ ਜ਼ਿਮੀਂਦਾਰ ਆਇਆ, ਆ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰਨ ਲੱਗਾ, ਮਹਾਰਾਜ ਮੇਰੇ ਲਾਇਕ ਕੋਈ ਸੇਵਾ ਦੱਸੋ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਸ ਤਰ੍ਹਾਂ ਉਸ ਜ਼ਿਮੀਂਦਾਰ ਦੀ ਕੱਚੀ ਗੜੀ ਵਿੱਚ ਰੁਕਣ ਵਾਸਤੇ ਫੁਰਮਾ ਰਹੇ ਹਨ, ਉਸ ਦ੍ਰਿਸ਼ ਨੂੰ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਰੱਖਦਾ ਹੈ।

सतगुरु श्री गुरु ग्रंथ साहिब महाराज शब्द गुर पीरा गहर गंभीरा जी दी पवित्र पवित्र पवित्र पुनीत हजूरी अंदर बैठ गुर उपदेश अते उदेश नू उत्साह सहित सरवण कर रहे गुरु खालसा सात संगत माई भाई सतगुरु दा अपना ही परम पवित्र आपा जीओ वाहिगुरु जी का खालसा वाहिगुरु जी की फतह। सतगुरां दे चरण शरण आण तों महाराज जी ने मेहरामत करके असां सारिआं नूं ही अपने वाकां द्वारा अथवा अपने हम ख्याल परमेश्वर दे रंग अंदर रंगीजे होए महापुरश ग्रस्ती संत किरत ते कीरत अंदर निपुण भगत कबीर जी दी जुबानदानी द्वारा अंतले शब्द अंदर सानू जीवन दे परम सुख पर आनंद परम तत् अते पूर्ण अवस्था दी प्राप्ति दा ढंग फरमाया है। ए जुगतां ए तरीके ए दौर गुरु साहिब जी आप भी फरमान करदे रहे अपने नवाजे गुरसिखां महापुरशां भगतां ते संत जनां दी राही भी सतगुरु जी ए उपदेश हर बनी नौ इंसान तक पहुंचाउण दे इच्छक रहे। इस उपदेश नूं महापुरश अज भी अपनी रसना द्वारा अपनी कलम द्वारा ते अपने जीवन दी जुगत द्वारा अमली तौर उत्ते प्रचार रहे। कलमा नाल उपदेश करन वाले भी अनेकां ने रसना नाल भी उपदेश करन वाले उपदेशक बेअंत ने पर बड़े फिकर नाल बड़े उचेच नाल उस परमेश्वर दे यस नूं जीवन दे ढंग नूं गुरमत दी व्याख्या नूं जो अपनियां मन बच कर्म द्वारा प्रचारदा है ओ विचारक भी है ते प्रचारक भी है। ध्यान नाल दास दा बचन प्रचारक बेअंत ने अजकल जिन्ने दसां गुरुआं महाराज साहिबान तों पैदा नहीं कर होए इन्ने अजकल असां प्रचारक बन गए। श्री गुरु ग्रंथ साहिब महाराज जी दियां बीड़ां भी इन्नियां बन गईयां ने जिन्नियां दसां पातशाहियां तों रल के भी नहीं बनियां। गुरुद्वारे साहिबान इन्ने बन गए ने जिन्ने सतगुरां तों बनाए नहीं जा सके। तो वेखण विच आंदा है कि जदों किसे सियाणे कोल बैठिए विचार वटांदरा होवे गुरमत दी गलबात होवे तां फिर अंदरों लज्जा आंदी है कोठी कंबदी है ते लरजा आंदा है। गुरु ग्रंथ साहिब महाराज इस तों भी अनंत गुणा होवन तां भी थोड़ा है। कीर्तनी वीर जत्थे प्रचारक ते कलम दे तनी व्याख्याकार कर कर होण जरूरत है लेकिन इस दे नाल सारे ही असां अपनी अपनी जगह ये फिक्र रखिए कि गुरु महाराज जी आप किहो जिहा जीवन जी के सानू सदियां तक साडे सामने काया पलट के आए जुगत ओहियो रखी जोत ओहियो रही काया पलटा के समय दी लोड़ अनुसार जलवा नमा होए प्रगट होए जहूर होया जाहर होए अवतार तारिया औतरे ते उना ने सदियां साडे सामने जी के दसिया। ग्रस्ती सन कोई तारकुल दुनिया नहीं सन रिश्तेदारां वाले सन साडे वांगो कारोबार वाले सन साडे वांगो पर इन्हों दुनिया विच रह के पानी विच रह के किवें नरलेप रहे ने। पानी तो मुराद है माया बहुरंगी माया अनेकां रूपां वाली माया जिन्हें वड्या वड्या नूं छलिया पर किवें इस नूं छलिया गुरु साहिबान जी ने ते उहदे प्यारे महापुरशां भगतां संत जनां भगौतियां ने।
ਇਹ ਜੁਗਤ ਸਤਿਗੁਰਾਂ ਨੇ ਇਸ ਦੁਨੀਆਂ ਵਿਚ ਆ ਕੇ, ਹਾਲਾਂਕਿ ਉਨ੍ਹਾਂ ਦਾ ਚਿੱਤ ਵੀ ਨਿਆਣ ਨੂੰ ਕਰਦਾ ਸੀ, ਫਿਰ ਵੀ ਤਰਸ ਕੀਤਾ, ਚਿੱਤ ਨਾ ਭਇਓ ਹਮਰੋ ਆਵਨ ਕਹਿ ਚੁਭੀ ਰਹੀ ਸਰੁਤ ਕਵ ਚਰਨਨ ਮੈਂ। ਪਰ ਉਪਕਾਰ ਲਈ, ਹਿੱਤ ਲਈ, ਗਾਈਡੈਂਸ ਲਈ, ਰਾਹਬਰੀ ਲਈ ਗੁਰੂ ਸਾਹਿਬਾਨ ਨਾ ਚਾਹੁੰਦਿਆਂ ਹੋਇਆਂ ਵੀ ਸਾਡੇ ਵਿਚ ਆਏ ਤੇ ਸਾਨੂੰ ਜੀਵ ਕੇ ਦੱਸਣ ਦਾ ਉਨ੍ਹਾਂ ਨੇ ਮਹਾਨ ਮਹਾਨ ਉਪਕਾਰ ਕੀਤਾ। ਅਗਲਵਨ 239 ਵਰੇ ਯਕੇ ਬਾਦ ਦੇਖ ਰਹੇ ਜੋ ਤੋਹਾ ਜੁਗਤ ਸਾਰ ਰਾਮ ਕਰੀ ਬਾਦ ਸਤਾ ਪਲਟ, ਜੋ ਤੋਹਾ ਜੁਗਤ ਸਾਰ ਸਹਿ ਕਾਇਆ ਫੇਰ ਪਲਟ। ਮੁਬਾਰਕ ਹਨ ਉਹ ਮਹਾਂਪੁਰਸ਼ ਸੰਤ ਜਨ ਗ੍ਰਸਤੀ ਵੀ ਜਿਹੜੇ ਫਿਕਰ ਨਾਲ ਉਸਦਾ ਜ਼ਿਕਰ ਕਰਦੇ ਨੇ, ਜਿਹੜੇ ਫਿਕਰ ਨਾਲ ਉਸ ਜੀਵਨ ਨੂੰ ਗੁਜ਼ਾਰਨ ਲਈ ਉਚੇਚੇ ਫਿਕਰਮੰਦ ਰਹਿੰਦੇ ਨੇ, ਜੋ ਗੁਰੂਆਂ ਨੂੰ ਭਾਇਆ ਹੈ, ਜੋ ਉਨ੍ਹਾਂ ਜੀਆ ਹੈ। ਇਸ ਸ਼ਬਦ ਦੁਆਰਾ ਪਰਮ ਤੱਤ ਦੀ ਪ੍ਰਾਪਤੀ ਵਾਸਤੇ ਜਦੋਂ ਦੁਨੀਆਂ ਵਿਚ ਲੋਕੀ ਅੰਨ ਤਿਆਗੀ, ਵੈਰਾਗੀ, ਸ਼ੈਵੀ, ਸੰਨਿਆਸੀ, ਤਾਰਕੁਲ ਦੁਨੀਆਂ, ਗੁਫਾਵਾਂ, ਮੰਦਰਾਂ, ਕੰਦਰਾਂ ਵਿਚ ਵੜਨ ਨੂੰ ਹੀ ਉੱਚਾ ਤੇ ਸੁੱਚਾ ਜੀਵਨ ਸਮਝਦੇ ਸਨ, ਤੇ ਇਸ ਕਾਇਆ ਨੂੰ ਜੋ ਪਰਮੇਸ਼ਰ ਨੇ ਆਪਣੇ ਹੀ ਰਹਿਣ ਲਈ ਹਰਿਮੰਦਰ ਸਾਜਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕ ਅਨੁਸਾਰ, ਇਸ ਕਾਇਆ ਨੂੰ ਕਈ ਕਈ ਢੰਗਾਂ ਨਾਲ ਖਰਾਬ ਕਰਦੇ ਸਨ, ਕਰੂਪ ਕਰਦੇ ਸਨ। ਜੈਸਾ ਕਿ ਸ੍ਰੀ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ, ਜੋਗੀ ਗਿਆਨ ਵਿਹੂਣਿਆ ਨਿਸਦਨ ਅੰਗ ਲਗਾਇਣ ਇਸ਼ਾਰਾ, ਨਰ ਨਾਰਾਇਣੀ ਦੇ ਇਸ ਦੇਹੀ ਕੋ ਸਿਮਰ ਹੈ ਦੇਵ ਤੇ ਸਵਾਹ ਦੇ ਉੱਤੇ ਮਲ ਲੈਣੀ, ਜਾਂ ਫਿਰ ਭੱਠੀਆਂ ਜਾਂ ਫਿਰ ਧੂਣੀਆਂ ਦੇ ਵਿਚਕਾਰ ਬੈਠ ਕੇ ਸਰੀਰ ਨੂੰ ਸੁਕਾਉਣਾ, ਰੱਤ ਸੁੱਕ ਜਾਏ, ਕਾਮ ਤੋਂ ਛੁਟਕਾਰਾ ਹੋ ਜਾਏ, ਐਸਾ ਕਦੀ ਨਾ ਹੋਇਆ। ਤਾਂ ਗੁਰੂ ਸਾਹਿਬਾਨ ਜੀ ਨੇ ਆਪਣੀ ਬਾਣੀ ਦੁਆਰਾ ਵੀ ਨਾਨਕ ਸੋ ਪ੍ਰਭ ਸਿਮਰੀਏ ਦਿਸ ਦੇਹੀ ਕੋ ਪਾਰ ਇਹ ਹੁਕਮ ਕੀਤੇ, ਤੇ ਇਸ ਸ਼ਬਦ ਦੁਆਰਾ ਵੀ ਫਰਮਾਉਂਦੇ ਨੇ ਵੀ ਇਸ ਕਾਇਆ ਭਾਂਡੇ ਨੂੰ ਵੀ ਸਵਾਰ ਕੇ ਰੱਖਣਾ ਚਾਹੀਦਾ ਹੈ, ਇਸ ਮਟਕੀ ਨੂੰ ਜਿਹਦੇ ਵਿਚ ਪਰਮੇਸ਼ਰ ਦਾ ਨਾਮ, ਜਿਸ ਵਿਚ ਇਹ ਪਰਮੇਸ਼ਰ ਦਾ ਪਿਆਰ ਦੁੱਧ ਟਿਕਾਉਣਾ ਹੈ, ਸ਼ਬਦ ਦੀ ਜਾਗ ਲਾਣੀ ਹੈ, ਕਿਵੇਂ ਇਸ ਸੁਰਤ ਅਤੇ ਸ਼ਬਦ ਦਾ ਰੇੜਕਾ ਪਾਉਣਾ ਹੈ, ਕਿਵੇਂ ਇਹਦੇ ਵਿਚੋਂ ਮੱਖਣ ਆਉਣਾ ਹੈ, ਯਾਨੀ ਤੱਤ ਅਵਸਥਾ, ਪਰਮ ਤੱਤ, ਪਰਮ ਆਨੰਦ, ਖੇਮ ਕੁਸਲ ਸਹਿਜ ਆਨੰਦ ਦੀ ਅਵਸਥਾ ਕਿਵੇਂ ਪ੍ਰਾਪਤ ਹੋਣੀ ਹੈ, ਕਿਵੇਂ ਮਨੁੱਖ ਨੇ ਇਸ ਅਵਸਥਾ ਤੇ ਟਿਕ ਜਾਣਾ ਹੈ, ਇਸ ਲੈਵਲ ਆਫ ਲਾਈਫ ਤੇ ਪਹੁੰਚ ਕੇ ਸਥਿਰ ਹੋ ਜਾਣਾ ਹੈ, ਲਗਾਤਾਰੀ ਹੋ ਜਾਣਾ, ਮੁਸਲਸਲ ਹੋ ਜਾਣਾ ਹੈ, ਕਿਹੜਾ ਮੇਰੇ ਮਨ ਮਿਸ਼ਟ ਲੱਗੇ ਪ੍ਰਿਆ ਬੋਲਾ, ਅਰਜ਼ਾ ਚ ਟਿਕ ਜਾਣਾ ਹੈ, ਮੇਰੇ ਮਨ ਮਿਸ਼ਟ ਲੱਗੇ ਪ੍ਰਿਆ ਬੋਲਾ, ਗੁਰਬਾਹੇ ਪਕੜ ਪ੍ਰਭ ਸੇਵਾ ਲਾਏ ਸਦ ਦਿਆਲ ਹਰ ਢੋਲਾ, ਪ੍ਰਭ ਤੂੰ ਠਾਕੁਰ, ਪ੍ਰਭ ਤੂੰ ਠਾਕੁਰ ਸਰਬ ਪ੍ਰਤ ਪਾਲਕ, ਪ੍ਰਭ ਤੂੰ ਇੱਥੇ ਬੜੀ ਸਾਵਧਾਨੀ ਜੇ ਰੱਖਣੀ ਪੈਂਦੀ, ਫਿਰ ਵੀ ਕਈ ਵਾਰੀ ਥਿੜਕਦੀ ਹੈ ਮੱਤ, ਪ੍ਰਭ ਤੂੰ ਠਾਕੁਰ ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਓਂਕੁਰ ਤੋਂ ਬਿਨਾਂ ਕਿਤੇ ਠਾਕੁਰ ਲਿਖਿਆ ਨਹੀਂ। ਤੋ ਸਾਵਧਾਨੀ ਕਰਦਿਆਂ ਕਰਦਿਆਂ ਵੀ ਕਈ ਵਾਰੀ ਅੰਦਰਲੇ ਭੈ ਨਾਲ ਆਪੇ ਲਗਜ਼ਿਸ਼ ਆ ਜਾਂਦੀ ਹੈ, ਪ੍ਰਭ ਤੂੰ ਠਾਕੁਰ, ਤਾਂ ਵੀ ਇਸਦਾ ਇਹ ਅਰਥ ਨਹੀਂ ਕਿ ਕੋਈ ਨਿਪੁੰਨ ਹੈ, ਪ੍ਰਭ ਤੂੰ ਠਾਕੁਰ ਸਰਬ ਪ੍ਰਾਪਤ ਪਾਲਕ, ਮੋਹ ਕਲੱਤਰ ਸਹਿਤ ਸਭ ਗੋਲਾ, ਮਾਣ ਤਾਣ ਸਭ ਤੂੰ ਹੈ, ਤੂੰ ਹੈ ਇੱਕ ਨਾਮ ਤੇਰਾ ਮੈਂ ਬੋਲਾ, ਕਿੱਥੇ ਟਿਕਣਾ ਹੈ ਜੀ, ਪ੍ਰਾਪਤੀ ਕਿਸ ਕੀ ਕਰਨੀ ਹੈ, ਜੇ ਤਖ਼ਤ ਬੈਸਾਲੇ ਤਾਂ ਦਾਸ ਤੁਮਾਰੇ, ਹੋ ਮੈਂ ਨਹੀਂ ਅੰਗਤਾ ਦਾ ਤਾਂ ਅਭਾਵ ਹੋ ਗਿਆ ਹੈ, ਜੇ ਤਖ਼ਤ ਬੈਸਾਲੇ ਤਾਂ ਦਾਸ ਤੁਮਾਰੇ, ਜੇ ਪਰਮੇਸ਼ਰ ਨੇ ਆਪਣੀ ਰਜ਼ਾ ਵਿਚ ਇਹ ਨਾਚ ਨਚਾਣਾ ਹੈ, ਸਿਰ ਤੇ ਤਾਜੋ ਤਖ਼ਤ, ਸਿਰ ਤੇ ਤਖ਼ਤ ਹੈ ਛਤਰ ਹੈ, ਤਾਂ ਤੇਰਾ ਹੁਕਮ ਹੀ ਹੈ, ਤਾਂ ਜੇ ਇਹ ਲੈ ਕੇ ਘਾਸ ਵਢਾਉਣੀ ਹੈ ਤਾਂ ਸ਼ਿਕਵਾ ਕੋਈ ਨੀ, ਗਿਲਾ ਕੋਈ ਨੀ, ਗਲੋਚ ਕੋਈ ਨੀ, ਰੋਸਾ ਕੋਈ ਨੀ, ਕਿਉਂਕਿ ਪਰਮ ਗਿਆਨ ਹੋ ਗਿਆ ਹੈ, ਤੇ ਅਗਿਆਨ ਵਿਚ ਰੁੱਠਣਾ ਹੁੰਦਾ ਹੈ, ਗਿਆਨ ਵਿਚ ਰਜ਼ਾ ਚ ਟਿਕਣਾ ਹੁੰਦਾ ਹੈ, ਅਗਿਆਨੀ ਮਨ ਰੋਸ ਕਰੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਹਮੇਸ਼ਾ ਰੱਬ ਨਾਲ ਅਗਿਆਨੀ ਰੁੱਠਦਾ ਹੈ, ਗਿਆਨਵਾਨ ਨਹੀਂ, ਉਹ ਤਾਂ ਕਹਿੰਦਾ ਪ੍ਰਭ ਜੇ ਤਖ਼ਤ ਬੈਸਾਲੇ ਤਾਂ ਦਾਸ ਤੁਮਾਰੇ, ਕਾਸ ਵਧਾਵੇ ਕੇ ਤੱਕ ਬੋਲਾ, ਜਨ ਨਾਨਕ ਕੇ ਪ੍ਰਭ ਪੁਰਖ ਵਿਧਾਤੇ ਮੇਰੇ ਠਾਕੁਰ ਅਗ ਹੈ ਅਤੋਲਾ। ਆਓ ਸਾਰੇ ਹੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਤੋ ਕਬੀਰ ਸਾਹਿਬ ਜੀ ਦੇ ਸ਼ਬਦ ਦੁਆਰਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹ ਫਰਮਾਦੇ ਨੇ, ਹਰ ਕਾ ਬਿਲੋਵਣਾ
ਬਿਲੋਵੋ ਮੇਰੇ ਭਾਈ, ਉਸ ਪਰਮੇਸ਼ਰ ਦੇ ਪਿਆਰ ਨੂੰ ਜਾਂ ਪਰਮੇਸ਼ਰ ਦੇ ਹੁਕਮ ਨੂੰ ਅੰਦਰ ਰਿੜਕੋ, ਟਿਕਾਓ ਤੇ ਪਹੁੰਚਿਆ ਕਿੱਥੇ? ਸਹਿਜ ਅਵਸਥਾ ਤੇ। ਇਸ ਦਾ ਇਹ ਭਾਵ ਹੈ, ਸਿਆਣੇ ਮਹਾਂਪੁਰਸ਼ਾਂ ਤੋਂ ਸੁਣਿਆ ਹੈ ਕਿ ਜੇ ਇਸ ਗੱਲ ਦਾ ਖਿਆਲ ਨਾ ਰੱਖਿਆ, ਜੇ ਦੁੱਧ ਰਿੜਕਣ ਵਾਲੀ, ਹੁਣ ਤਾਂ ਗੱਲ ਹੋਰ ਹੋ ਗਈ ਏ, ਜੇ ਰਿੜਕਦੀ ਜਾਵੇ ਤੇ ਉਸ ਅਵਸਥਾ ਦਾ ਖਿਆਲ ਨਾ ਰੱਖੇ ਕਿ ਕਿਸ ਲਈ ਮੱਖਣ ਬਣ ਗਿਆ ਹੈ, ਤਾਂ ਕਈ ਵਾਰੀ ਮੱਖਣ ਬਣ ਜਾਣ ਤੋਂ ਬਾਅਦ ਉਹ ਲੱਸੀ ਦਾ ਰੂਪ ਹੋ ਜਾਂਦਾ, ਵਿੱਚ ਹੀ ਰਲ ਜਾਂਦਾ ਤੇ ਬੜੀ ਖੇਚਲ ਹੁੰਦੀ ਹੈ ਪਰ ਉਸ ਨੂੰ ਅਸਲੀ ਰੂਪ ਵਿੱਚ ਬਦਲਣਾ। ਐਨ ਇਸੇ ਤਰ੍ਹਾਂ ਨਿਤਨੇਮ ਕਰਦਿਆਂ ਕਈ ਵਾਰੀ ਕੌੜ ਵੱਧ ਜਾਂਦੀ ਹੈ, ਬਾਣੀ ਪੜ੍ਹਦਿਆਂ ਕਈ ਵਾਰੀ ਗੁਆਂਢੀ ਤੋਂ ਅਸੀਂ ਆਪ ਵਿਲੱਖਣ ਹੋ ਜਾਂਦੇ ਹਾਂ ਕਿ ਇਹ ਪੜ੍ਹਦਾ ਹੀ ਨਹੀਂ। ਨਹਾਉਂਦਿਆਂ ਮੈਂ ਪਿੰਡਾਂ ਚ ਵੇਖਿਆ ਡੋਲ ਵਾਲਾ ਖੜਕਾਉਣਾ ਕਿ ਲੋਕਾਂ ਤੱਕ ਖਬਰ ਹੋ ਜਾਏ ਤੇ 3 ਵਜੇ ਨਹਾਉਂਦਾ ਹੈ। ਜੇ ਸਹਿਜ ਬਲੋਵੋ ਨਾ ਕੀਤਾ ਜਾਏ ਤੇ ਮੱਖਣ ਬਣਦਾ ਵੀ ਲੱਸੀ ਚ ਰਲ ਜਾਂਦਾ ਹੈ। ਇਹ ਇਸ਼ਾਰਾ ਤਾਂ ਕਬੀਰ ਸਾਹਿਬ ਜੀ ਨੇ ਵਾਰ ਵਾਰ ਇਸ ਸਥਾਈ ਵਿਚ ਆਖਿਆ ਹੈ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਪਿਆ ਗੁਰਸਿੱਖੋ, ਇਹ ਉਪਦੇਸ਼ ਵੀ ਧਾਰਨ ਕਰਨ ਵਾਲਾ ਹੈ ਕਿ ਤੁਸਾਂ ਸਹਿਜ ਹੀ ਅਵਸਥਾ ਤੇ ਟਿਕਣਾ ਹੈ। ਤਾਂ ਆਪ ਕਹਿੰਦੇ ਨੇ

ਅੱਤ ਖੁਸ਼ ਜ਼ਾਇਕਾ ਅੱਤ ਮਿੱਠੇ ਉਪਦੇਸ਼ ਨਾਲ ਦਾਸ ਦੀ ਰੁਚੀ ਹੈ ਕਿ ਸਾਰੀ ਸੰਗਤ ਹੀ ਮੂੰਹ ਮਿੱਠਾ ਕਰ ਲਵੇ ਤਾਂ ਵੀ ਚੰਗਾ ਹੀ ਹੈ, ਰਲ ਕੇ ਵੰਡ ਕੇ ਛਕਣਾ ਚੰਗਾ ਹੀ ਹੁੰਦਾ ਹੈ। ਨਾਲੇ ਅੱਤ ਮਿੱਠਾ ਉਪਦੇਸ਼ ਰਸਨਾ ਤੋਂ ਗਾਵੀਏ, ਇੰਨਾ ਕੁ ਜ਼ਰੂਰ ਬੋਲੋ ਜਿਹਦੇ ਨਾਲ ਆਪ ਕਥੇ ਆਪ ਸੁਣਨੇ ਆ ਹੋਈਏ, ਆਪਣਾ ਬੋਲਿਆ ਆਪ ਨੂੰ ਸੁਣੇ।

0: ਦੇ ਪੰਜਾਬੀ ਦੇ ਵਿੱਚ ਥੋੜ੍ਹਾ ਬੋਲਾਂਗੇ। ਸਾਨੂੰ ਮਾਫੀ ਦਿਓ, ਜ਼ਿਆਦਾ ਪੰਜਾਬੀ ਨਹੀਂ ਆਉਂਦਾ, ਅਸੀਂ ਕੁਝ ਕਹਿਣਾ ਚਾਹੁੰਦੇ। ਜੇ ਤੁਸੀਂ ਧਿਆਨ ਜੇ ਸਿਮਰਨ ਕਰਨਾ ਹੈ, ਮੈਡੀਟੇਸ਼ਨ ਕਰਨਾ, ਕਈ ਤਰੀਕੇ ਨਾਲ ਕਰ ਸਕਦੇ। ਵੈਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਟਾਲ, ਸੁਣਿਆ ਪਵੇ ਨ ਸਕੇ ਕਾਲ। ਇੱਕ ਜਪਾ ਹੈ, ਸਾਰੀ ਸੰਗਤ ਕੱਥੇ ਬੋਲ ਸਕਦੇ, ਸਾਰੀ ਸੰਗਤ ਕੱਥੇ ਜਪ ਕਰ ਸਕਦੇ, ਪਰ ਇੱਕ ਸੁਣ ਸਕਦੇ। ਜੇ ਤੁਸੀਂ ਸੰਗਤ ਦੇ ਵਿੱਚ ਬੈਠਣਾ ਹੈ, ਧਿਆਨ ਨਾਲ ਸੁਣੋ, ਅੱਖ ਬੰਦ ਕਰਕੇ ਦੋਨੋਂ ਕੰਨ ਤੋਂ ਸੁਣੋ ਆਵਾਜ਼ ਜਿਹੜੀ ਆ ਰਹੀ, ਕਿਉਂਕਿ ਅਸੀਂ ਕਈ ਸ਼ਬਦ ਲਾਈਟ ਹੈ, ਕਈ ਸ਼ਬਦ ਸਿੰਪਲ, ਮਤਲਬ ਲਾਈਟ ਟਿਊਨ ਹੈ, ਕੋਈ ਕਲਾਸੀਕਲ ਰਾਗ ਵਿੱਚ ਨਹੀਂ ਹੈ, ਉਹ ਈਜ਼ਲੀ ਬੋਲ ਸਕਦੇ ਨਾਲ ਕੱਥੇ। ਪਰ ਕਈ ਸ਼ਬਦ ਥੋੜ੍ਹਾ ਔਖਾ ਟਿਊਨ ਹੈ, ਤੁਸੀਂ ਸੁਣ ਸਕਦੇ, ਧਿਆਨ ਨਾਲ ਸੁਣ ਸਕਦੇ, ਔਰ ਪੂਰਾ ਉਹਦਾ ਪਿਆਰ ਔਰ ਬਖਸ਼ਿਸ਼ ਮਿਲ ਸਕਦੇ ਜਸਟ ਬਾਈ ਲਿਸਨਿੰਗ। ਦਿਸ ਦ ਸੀਕ੍ਰੇਟ ਦੈਟ ਦੇ ਟੀਚ ਯੂ ਵੈਨ ਯੂ ਲਰਨ ਹਾਊ ਟੂ ਹੀਅਰ ਔਰ ਲਿਸਨ ਟੂ ਗੁਰਬਾਨੀ ਐਂਡ ਚੈਂਟ ਐਂਡ ਸਿੰਗ ਐਂਡ ਸਿਟ ਇਨ ਅ ਸੰਗਤ, ਇਜ਼ ਦੈਟ ਯੂ ਸਿਟ ਵਿਦ ਅ ਸਟ੍ਰੇਟ ਸਪਾਈਨ, ਯੂ ਕਲੋਜ਼ ਯੂਰ ਆਈਜ਼, ਐਂਡ ਇਫ ਯੂ ਕੈਂਟ ਚੈਂਟ ਅਲੋਂਗ, ਇਫ ਇਟਸ ਡਿਫੀਕਲਟ ਟੂ ਸਿੰਗ ਅਲੋਂਗ, then you listen to the words that are being created. With both of your ears, you consciously hear the sound going into your ears, and it will change you, and it will alter your life and your consciousness. So please, with love, we're asking, with respect, we're asking to join us in this way. Sit straight, and let's have an experience, not just sit idly. So if you can sing and chant with us, then do so, and if not, sit straight and meditate and listen to the words and let them affect you. Both are equally valuable.
1: The Babaji that was doing katha before we came was talking about how your mind is like a horse, right? Kode de utte chad jande hai, and we ride the horse, we control where the horse goes. It's not already like that, you have to make it like that. That's the test. You can either slip off the horse and fall, and the horse will ride you, or you can control the direction of the horse. Mind is your slave, if you make it, or you are your mind's slave. So what we're talking about, listening with the correct posture,
2: bilkul siddha baith ke chaukri maar ke paave jithe jehde aasan vich baithna chahunde ho tusi baitho, lekin ਬਿਲਕੁਲ ਸਰੀਰ ਹਿਲਾਣਾ ਨਹੀਂ ਹੈ, ਅੱਖ ਬੰਦ ਕਰੋ, ਆਪਣਾ ਅੰਦਰ ਦੇਖੋ, ਔਰ ਤੁਸੀਂ ਆਪਣਾ ਮਨ, ਵਟਐਵਰ ਯੂਰ ਮਾਈਂਡ ਸੈਜ਼, ਜੋ ਤੁਹਾਡੇ ਮਨ ਕਹਿੰਦੇ ਆ, ਤੁਸੀਂ ਉਹ ਸੁਣੋ, ਔਰ ਤੁਸੀਂ ਦੇਖੋ ਮਨ ਕੀ ਹੈ, ਮਨ ਕਿਹੜੀ ਚੀਜ਼ ਹੈ। ਅਗਰ ਤੁਸੀਂ ਕਦੀ ਇਤਨਾ ਟਾਈਮ ਨਹੀਂ ਲੈ ਲਿਆ ਕਿ ਮੈਂ ਬੈਠ ਕੇ ਆਪਣਾ ਮਨ ਸੁਣਾਂਗਾ, ਜੋ ਮੈਂ ਮੇਰਾ ਮਨ ਕਹਿੰਦਾ ਮੈਂ ਸੁਣਾਂਗਾ, ਤੇ ਤੁਸੀਂ ਕਦੀ ਦੇਖ ਨਹੀਂ ਸਕਦੇ ਮਨ ਕੀ ਹੈ। ਜਿਹੜੇ ਕਲਾਸੀਕਲ ਰਾਗਾ ਹੈਗੇ ਆ, ਰਾਗਾ ਜਿਹੜੇ ਹੈਗੇ ਆ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਹੈਗੇ ਆ, ਇੱਕ ਵਿਦਿਆ ਹੈ, ਔਰ ਹਰ ਇੱਕ ਨੂੰ ਥੋੜ੍ਹੇ ਆ ਸਕਦੇ ਆ, ਬਹੁਤ ਮੁਸ਼ਕਲ, ਇੱਕ ਜ਼ਿੰਦਗੀ ਦੇਣੀ ਪੈਂਦੀ ਹੈ ਇਸ ਚੀਜ਼ ਨੂੰ। ਤਾਂ ਹੀ ਇਸ ਨਵੇਂ ਦੁਨੀਆਂ ਜਿਹੜੇ ਬਹੁਤ ਵੈਸਟਰਨਾਈਜ਼ ਦੁਨੀਆਂ ਹੋ ਗਿਆ, ਉਹ ਜ਼ਿਆਦਾ ਲੈਂਦੇ ਨੇ ਕਲਾਸੀਕਲ ਗੁਰਬਾਣੀ ਕੀਰਤਨ ਜੋ ਹੁੰਦਾ ਹੈ ਨਾ, ਉਹ ਮੁਸ਼ਕਲ ਚੀਜ਼ ਹੈ, ਕੋਈ ਸੌਖੀ ਚੀਜ਼ ਨਹੀਂ ਹੈ, ਮਹਿੰਗੀ ਹੈ, ਬਹੁਤ ਮਹਿੰਗੀ ਹੈ। ਜਿਹਨੂੰ ਸਮਝਦਾ ਹੈ ਉਹਨੂੰ ਬੜਾ ਆਨੰਦ ਮਿਲਦਾ, ਜਿਹਨਾਂ ਨੂੰ ਨਹੀਂ ਸਮਝ ਆਉਂਦੀ ਹੈ ਬਸ ਕਹਿੰਦੇ ਐਵੇਂ ਅਲਾਪ ਕਰੀ ਜਾਂਦਾ, ਆ ਊ ਆ, ਹੈ ਨਾ, ਗੱਲ ਸਹੀ ਹੈ ਕਿ ਨਹੀਂ? ਕਿਸੇ ਨੂੰ ਇਸ ਤਰ੍ਹਾਂ ਦਾ ਮਹਿਸੂਸ ਆ ਗਿਆ ਕਦੀ ਵੀ ਇਹ ਬੰਦਾ ਕੀ ਕਰੀ ਜਾਂਦਾ, ਤਾਨਾ ਤੂੰ ਸਾ ਗਾਮਾ ਪਾਪਾ ਮਾਰੇਗਾ, ਇਸ ਤਰ੍ਹਾਂ ਬੋਲਦੇ ਹਨ ਨਾ? ਪਰ ਇੱਕ ਵਿਦਿਆ ਹੈ, ਔਰ ਇਸ ਤਰ੍ਹਾਂ ਦੀ ਚੀਜ਼ ਨੂੰ ਭਾਵੇਂ ਤੁਸੀਂ ਕਦੀ ਕੋਈ ਉਸਤਾਦ ਤੋਂ ਨਹੀਂ ਸਿੱਖਿਆ ਹੋਇਆ, ਪਰ ਇਸ ਚੀਜ਼ ਸਿੱਖ ਸਕਦੇ ਹਾਂ ਅਗਰ ਤੁਸੀਂ ਸੁਣੋਗੇ ਬਸ ਆਪਣਾ ਅੰਦਰ ਜਾਓ ਆਪਣਾ ਅੱਖਾਂ ਬੰਦ ਕਰਕੇ ਭਾਵੇਂ ਇਸ ਜਗ੍ਹਾ ਤੇ ਆਪਣਾ ਅੱਖ ਲਗਾਓ ਪਿੱਠ ਸਿੱਧਾ ਕਰਕੇ ਬਿਲਕੁਲ ਸਿੱਧਾ ਹੋ ਕੇ ਜਿੱਦਾਂ ਬਿਲਕੁਲ ਸੰਤ ਮਹਿਮਾ ਬੈਠਦੇ ਆ ਨਾ ਉਦਾਂ ਹੀ ਬਣ ਜਾਓ ਤੇ ਸਾਰੇ ਸੰਤ ਹੈ ਸਾਡੇ ਜੋ ਉਸਤਾਦ ਜੀ ਹੈਗੇ ਆ ਉਹ ਕਹਿੰਦੇ ਆ ਵਟ ਇਜ਼ ਅ ਹੋਲੀ ਮੈਨ ਆਈ ਸੇ ਅ ਹੋਲੀ ਮੈਨ ਇਜ਼ ਸਮਨ ਹੂ ਹੈਜ਼ ਹੋਲਸ ਐਵਰੀਬਡੀ ਹੈਜ਼ 9 ਹੋਲਸ ਸੋ ਐਵਰੀਬਡੀ ਇਜ਼ ਅ ਹੋਲੀ ਮੈਨ ਨੋਜ਼ ਆਈਜ਼ ਈਅਰਸ ਮਾਊਥ ਦਸਮ ਦੁਆਰ ਦੀ ਅਦਰ ਟੂ ਯੂ ਨੋ ਵਟ ਦੇ ਆਰ ਯੂ ਹੈਵ ਦੈਮ ਐਵਰੀਬਡੀ ਹੈਜ਼ ਇਟ ਯੂ ਆਰ ਆਲ ਹੋਲੀ ਜਸਟ ਮਨਜੀਤ ਹੈ ਜਗਜੀਤ ਰਾਈਟ
0: ਸ਼ਬਦ ਜਿਹੜੇ ਬੋਲਾਂਗੇ ਦਸਮ ਪਾਤਸ਼ਾਹ ਦਾ ਬਾਣੀ ਤੋਂ ਚੰਦੀ ਦੀ ਵਾਰ ਕਿੰਨੀ ਤੇਰਾ ਅੰਤ ਨਾ ਪਾਇਆ ਪਹਿਲਾਂ ਪੁਰਾਤਨ ਸਮੇਂ ਦੇ ਵਿੱਚ ਇਸ ਸ਼ਬਦ ਕਹਿੰਦੇ ਦੁਰਗਾ ਦੀ ਵਾਰ ਚੰਦੀ ਦੀ ਵਾਰ ਦੋਨੋਂ ਇੱਕੋ ਬਾਣੀ ਹੈ ਔਰ ਇਹ ਰਾਗ ਦੁਰਗਾ ਦੇ ਵਿੱਚ ਗਾਵਾਂਗੇ
2: ਤੁਸੀਂ ਸਾਡੇ ਨਾਲ ਗਾਓ ਜਾਂ ਸੁਣੋ ਜਿਹੜੇ ਅਸੀਂ ਸਾਰੇ ਸੰਗਤ ਇਕੱਠੇ ਬੋਲਾਂਗੇ ਜੋ ਨਹੀਂ ਗਾਉਂਦੇ ਹਾਂ ਜਿਹੜੇ

पंक्ति दे अंदर जरा सोचो कि सतगुरु ने की भेद रखिया। एक बेबल होई होई जीव रूप स्त्री सतगुरु दे चरणा चरदास कर दी है, ते सतगुरु गरीब नवाज सचे पातशाह महाराज ने इसका नक्शा बड़ा सुंदर खिंचया है। पंक्तियां दोनों का डिस्टेंस है भावे, पर फासला जरूर है, पर अंत जड़ा है ना शब्द का प्यार, शब्द की मिलावट, शब्द का संग्रह गरीब नवाज सचे पातशाह ने इथे आके किया। जीव प्राण सुख दात्या निमख निमख बलहार जियो, क्योंकि दयु गसाई मीतला तू संग हमारे बात। इहदा मतलब यह होया भई सतगुरु गरीब नवाज सचे पातशाह ने जिहड़े शब्द की पंक्ति लिखी है ना, इसका भाव बड़ा गहरा है। भई हो अकाल पुरख महाराज, हे निरंकार, हे प्यारे पति गुरुदेव, हे मालिक, हे स्वामी, हे मेरे प्यारे महबूब, दुनिया दे रचनहार दाता, तू साडे संग रहिंदा सैं, साडे नाल जीउंदा सैं, साडे नाल नाल चलदा सैं, साडे घर दे अंदर तेरा निवास सी, तेरा साडे घर दे अंदर वासा सी, साडे सिर उपर तेरा हथ सी। गरीब नवाज सचे पातशाह पता नहीं की कारण होया तू साथों विछड़ गया, तू साडे घर विचों चला गया, सतगुरा तू साडे घर विच नहीं रहा, तेरा हथ साडे सिर उपर नहीं रहा, मेहरबान गुसाई तेरी कृपा साडे घर अंदर नहीं रही। बड़ा समा हो गया दर्शन कीते हैं, तू तो साडे नाल रहिंदा सैं, कोई गल ते दस, नाराज क्यों होया? नाराजगी है कुल दस, केड़ी नाराजगी है, की भुल होई है, की गलती होई है? जीव रूप स्त्री भी अपने पति दे चरणा च अरदास करदी ना, महाराज स्वामी मालिक प्यारे पति गुरुदेव जीओ, की भुल होई है? नाराज हो गए, मुंह फेर के बैठे होयो, की गल होई? करवट भला ना करवट तेरी, लाग गले सुन बिनती मेरी, हां वारी मुख फेर प्यारे, करवट दे मोको काहे को मारे। किड्डी बेबलता दी अवस्था है, किड्डी विछोड़े दी अवस्था है, किड्डी बैराग दी अवस्था है। कहंदे कलवत ते सिर दे उपर धरिया जावे, शरीर आरे नाल दो फाड़ हो जावे, मैनू मंजूर है। पर हे प्यारे पति, हे प्यारे गुरुदेव, हे प्यारे मालिक, तेरी पिठ तेरा मुंह परले पासे सानू परवान नहीं। करवट भला ना करवट तेरी, लाग गले सुन बेनती मेरी, हां मारी मुख फेर प्यारे, करवट दे। तू मैनू मारना ते उदा ही गला घुट के मार दे ना, मैनू करवट दे के, मैनू पिठ दे के क्यों मार रहे हैं? क्यों परां नू मुंह करके मैनू मार रहे हैं? क्यों नाराज होके मार रहे हैं? सतगुरा नाराज ना हो, तू संग हमारे बास जियो, तू साडे संग रह, साडे घर अंदर रह, तेरी सेवा करिए, तेरे चरणा दी पूजा करिए, तेरे चरणा नू चुमिए, तेरे चरणा नू दोनों वक्त पखारिए दाता। पर गल ते दस ना, नाराज क्यों होया, गया क्यों है घरों? जी प्राण सुख दात्या निमख निमख बलहार, ओ प्राण दे मालक पति जियो देन वाले दाता, तेर तो ते एक एक खिन मारने जाने आ, दिन दे अंदर लखां वार नी करोड़ां वार नी जितने शरीर दे रोम ने बार बार तेथों बलहार जाने आ। पर कारण दस, रीजन दस की है? शब्द दा गहरा भाव ए, तुद बिन घड़ी ना जीवना त्रिग्रह ना संसार, कोई प्यारा यार विछड़ जावे रुस जावे, पुत्र प्यो कोलो रुस जावे, मां पासो रुस जावे, भैन भरावां नाल रुस जावे, प्यारा दोस्त दोस्त नाल रुस जावे, जिंदगी जड़ी है वियोग योग हो जांदी है, हालत बेहबल हो जांदी है, मच्छी दे तरह तड़पण लगदा है, सिख गुरु नाल विछड़ जावे, ते ओ कहंदा त्रिग्रह ना संसार, तुझ बिन घड़ी ना जीवना त्रिग रहना संसार, मौत दे दे संसार च रहना प्रमाण नहीं। ते प्यार दी हालत सतगुरु गरीब नवाज सचे पातशाह ने वर्णन कीती है। आप जी ने श्री गुरु ग्रंथ साहिब जी महाराज दे पावन स्वरूप
ਜਿਨ੍ਹਾਂ ਦੀ ਸੇਵਾ ਆਪ ਜੀ ਨੇ ਆਪਣੇ ਹੱਥੀਂ ਬੁੱਧਵਾਰ ਕੀਤੀ ਹੈ ਨਾ। ਇਤਨੀ ਉਮੀਦ ਨਹੀਂ ਸੀ ਬਈ ਸੰਗਤ ਇਤਨੀ ਆ ਜਾਏਗੀ, ਕਿਉਂਕਿ ਅਨਾਊਂਸਮੈਂਟ ਨਹੀਂ ਸੀ ਹੋਈ, ਸੰਗਤ ਨੂੰ ਪਤਾ ਹੀ ਨਹੀਂ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਸਰੂਪ ਸਵਾਰੇ ਸੱਚਖੰਡ ਵਿਖੇ ਬਿਰਾਜਮਾਨ ਕਰਨੇ ਨੇ। ਪਰ ਜਦੋਂ ਦੇਖਿਆ ਨਾ ਸ਼ਾਮ ਨੂੰ ਕੀਰਤਨ ਦੇ ਵਿੱਚ, ਦੀਵਾਨ ਦੇ ਵਿੱਚ ਰਾਤ ਨੂੰ, ਤੇ ਸੰਗਤ ਇਉਂ ਹਾਜ਼ਰ ਹੋਈ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਲੱਖੀ ਜੰਗਲ ਅੰਦਰ ਜਾਂਦੇ ਨੇ, ਤੇ ਲੱਖੀ ਜੰਗਲ ਦੇ ਅੰਦਰ ਜਾ ਕੇ ਚੌਂਕੜਾ ਮਾਰ ਕੇ ਬਹਿ ਜਾਂਦਾ ਮੇਰਾ ਪਿਆਰਾ ਚੋਜੀ ਪ੍ਰੀਤਮ, ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ, ਸੁਣ ਕੇ ਸਦ ਮਾਹੀ ਦਾ ਮੇਹੀ ਪਾਣੀ ਮਹਿਕਤੋ ਨੇ। ਜਿਉਂ ਜਿਉਂ ਆਵਾਜ਼ ਕੰਨਾਂ ਅੰਦਰ ਪਈ, ਪਿਆਰਾ ਮਹਿਬੂਬ ਆਨੰਦਪੁਰ ਸਾਹਿਬ ਤੋਂ ਕਲਗੀਆਂ ਵਾਲਾ ਚੋਜੀ ਪ੍ਰੀਤਮ ਆਇਆ, ਤੇ ਕਹਿੰਦੇ ਵੀ ਜਿਵੇਂ ਮੱਝਾਂ ਪਾਣੀ ਦੀਆਂ ਪਿਆਸੀਆਂ ਕਿੱਲੇ ਤੜਾ ਕੇ ਭੱਜ ਜਾਣ ਨਾ, ਕਿੱਲੇ ਪੁੱਟ ਕੇ ਭੱਜ ਜਾਣ, ਸੰਗਲ ਤੜਾ ਕੇ ਭੱਜ ਜਾਣ ਤੇ ਇਕੱਠੀਆਂ ਹੋ ਜਾਣ ਪਾਣੀ ਦੇ ਢਾਬ ਦੇ ਉੱਪਰ, ਅਰੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ, ਸੁਣ ਕੇ ਸਦ ਮਾਹੀ ਦਾ ਮੇਹੀ ਪਾਣੀ ਮਾਂ ਘੱਤੋ ਨੇ। ਆਲੇ ਦੁਆਲੇ ਸੰਗਤਾਂ ਇਕੱਠੀਆਂ ਹੋ ਗਈਆਂ, ਪਿਆਸੀਆਂ ਸੰਗਤਾਂ ਇਕੱਠੀਆਂ ਹੋ ਗਈਆਂ ਦਰਸ਼ਨਾਂ ਦੇ ਸਿੱਖ ਨਾਲ। ਤੇ ਬੁੱਧਵਾਰ ਦੀ ਰਾਤ ਵੀ ਇਉਂ ਹੋਇਆ, ਦੀਵਾਨ ਸਜਿਆ, ਸੰਗਤਾਂ ਇਕੱਠੀਆਂ ਹੁੰਦੀਆਂ ਚਲੀਆਂ ਗਈਆਂ। ਭੋਗ ਪੈਣ ਤੋਂ ਬਾਅਦ ਸੰਗਤ ਇਤਨੀ ਇਕੱਤਰ ਹੋ ਗਈ ਕਿ ਗਿਣਤੀ ਬੇਅੰਤਤਾ ਤੱਕ ਪਹੁੰਚ ਗਈ, ਗਿਣਤੀ ਨਹੀਂ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਆਪਣੇ ਧਨ ਭਾਗ ਸਮਝਦਿਆਂ ਹੋਇਆਂ ਸਿੱਖ ਸੰਗਤਾਂ ਲਾਈਨ 'ਚ ਲੱਗੀਆਂ, ਸੀਸ ਉੱਪਰ ਚੁੱਕਣ ਵਾਸਤੇ ਬੇਬਲ ਸਨ। ਮਾਈਆਂ ਬੀਬੀਆਂ ਨੇ ਬੜੇ ਪਿਆਰ ਨਾਲ ਸੇਵਾ ਕੀਤੀ, ਬੜੇ ਅਦਬ ਸਤਿਕਾਰ ਨਾਲ ਸੇਵਾ ਕੀਤੀ। ਪਿਆਰੇ ਵੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸਿਰ ਤੇ ਚੁੱਕਣ ਵਾਸਤੇ ਉਤਾਵਲੇ ਲੈਣ ਵਿੱਚ ਖੜੇ ਹੋਏ ਨੇ, ਪਿਆਸੇ ਖੜੇ ਹੋਏ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ, ਸੇਵਾ ਨਹੀਂ ਮਿਲ ਰਹੀ, ਪਰ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਰਹੇ ਨੇ। ਕੈਸੀ ਪਿਆਰ ਵਾਲੀ ਹਾਲਤ ਸੀ, ਕਿਤਨੀ ਆਨੰਦ ਵਾਲੀ ਹਾਲਤ ਸੀ, ਕਿਤਨੀ ਆਨੰਦਮਈ ਹਾਲਤ ਸੀ। ਛੋਟੇ ਛੋਟੇ ਬੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਵਿੱਤਰ ਸਰੂਪ ਲਿਜਾ ਰਹੇ ਸਨ। ਜਿਹੜੇ ਮਰੀਜ਼ ਤਿੰਨ ਮੰਜ਼ਿਲ ਸ਼ਾਇਦ ਨਾ ਹੀ ਚੜ ਸਕਣ, ਉਹ ਵੀ ਚੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਰੂਪ ਨੂੰ ਲੈ ਕੇ। ਬੜੇ ਧੰਨ ਭਾਗ ਉਹਨਾਂ ਸੱਜਣਾ ਮਹਾਂਪੁਰਖਾਂ ਦੇ ਹੋਏ ਜਿਨ੍ਹਾਂ ਨੇ ਇਹ ਸੇਵਾ ਲਈ ਹੈ, ਜਿਨ੍ਹਾਂ ਦੇ ਸੀਸ ਦੇ ਉੱਪਰੋਂ ਇਹ ਸੇਵਾ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਸੰਨ ਹੋ ਗਏ। ਵੱਡਿਆਂ ਭਾਗਾਂ ਵਾਲੇ ਉਹ ਸੇਵਕ ਜਿਨ੍ਹਾਂ ਦੀ ਸੇਵਾ ਲੱਗ ਗਈ, ਜਿਨ੍ਹਾਂ ਦੀ ਸੇਵਾ ਨਾ ਲੱਗੀ ਉਹ ਵੀ ਵੱਡਿਆਂ ਭਾਗਾਂ ਵਾਲੇ ਹਨ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਮੌਕਾ ਬਖਸ਼ਣਗੇ, ਭਾਗ ਬਖਸ਼ਣਗੇ, ਸੁਭਾਗ ਬਖਸ਼ਣਗੇ ਉਹਨਾਂ ਨੂੰ ਵੀ। ਉਹਨਾਂ ਦੀ ਵੀ ਸੇਵਾ ਸਤਿਗੁਰ ਦੇ ਦਰ ਤੇ ਪ੍ਰਵਾਨ ਹੈ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਬਈ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰਨੀ। ਜੇ ਉਹਨਾਂ ਨੂੰ ਪਤਾ ਹੁੰਦਾ ਤੇ ਉਹ ਵੀ ਜ਼ਰੂਰ ਹਾਜ਼ਰ ਹੁੰਦੇ। ਸੇਵਾ ਸਾਰਿਆਂ ਦੀ ਦਰ ਪ੍ਰਵਾਨ ਹੈ, ਸਾਰਿਆਂ ਦੀ ਲੇਖੇ 'ਚ ਲੱਗੀ ਹੈ। ਪਰ ਪਿਆਰ ਵਾਲੀ ਹਾਲਤ ਉਸ ਸਮੇਂ ਵੇਖ ਕੇ ਮਨ ਅੰਦਰ ਇੱਕ ਬੈਰਾਗ ਜਾਗਦਾ ਸੀ, ਸਤਿਗੁਰਾ ਇਹ ਤੇ ਲੱਖੀ ਜੰਗਲ ਵਾਲਾ ਨਕਸ਼ਾ ਬਣ ਗਿਆ। ਸਿੱਖ ਸੰਗਤਾਂ ਨੂੰ ਪਤਾ ਲੱਗਾ ਵੀ ਪਾਵਨ ਸਰੂਪ ਪਵਿੱਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਏ ਨੇ, ਤੇ ਸੰਗਤਾਂ ਧਾ ਕੇ ਪਹੁੰਚ ਗਈਆਂ ਨੇ, ਧਾ ਕੇ ਪਹੁੰਚ ਗਈਆਂ ਨੇ। ਕੈਸੇ ਪਿਆਰ ਵਾਲੀ ਹਾਲਤ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਰੂਪ ਸਾਡੇ ਪਾਸ ਮੌਜੂਦ ਹਨ। ਆਪ ਜੀ ਨੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਰੂਪ ਆਪਣੇ ਘਰ ਦੇ ਅੰਦਰ ਲਿਜਾ ਕੇ ਉਹਨਾਂ ਦੇ ਪ੍ਰਕਾਸ਼ ਕਰਨੇ ਨੇ। ਪਿਆਰ ਅਦਬ ਸਤਿਕਾਰ ਨਾਲ ਗੁਰੂ ਨੂੰ ਘਰ ਵਿੱਚ ਲਿਜਾਣਾ। ਦਯੂ ਗੁਸਾਈ ਮਿਤਲਾ ਤੂੰ ਸੰਗ ਹਮਾਰਾ ਬਾਸ, ਆਪਣੇ ਸੰਗ ਗੁਰੂ ਅਕਾਲ ਪੁਰਖ ਮਹਾਰਾਜ ਨੂੰ ਵਸਾਓ ਤਾਂ ਕਿ ਜੀਵਨ ਸਫਲ ਹੋ ਜਾਏ। ਉਸ ਤੋਂ ਬਗੈਰ ਤੇ ਮੱਛੀ ਵਾਲੀ ਹਾਲਤ ਹੋ ਜਾਂਦੀ ਹੈ, ਜਿਵੇਂ ਪਾਣੀ ਨਾਲ ਮੱਛੀ ਨਿਖੜ ਜਾਏ। ਦੁੱਧ ਬਿਨ ਘੜੀ ਨਾ ਜੀਵਨਾ ਤ੍ਰਿਗ ਰਹਿਣਾ ਸੰਸਾਰ, ਅਸੀਂ ਪਤਾ ਨਹੀਂ ਕਿਵੇਂ ਜੀਵ ਰਹੇ ਹਾਂ ਗੁਰੂ ਤੋਂ ਬਗੈਰ। ਇਸ ਕਰਕੇ ਸਤਿਗੁਰ ਅੱਗੇ ਅਰਦਾਸ ਕਰੀਏ, ਗਰੀਬ ਨਵਾਜ ਕਿਰਪਾ ਕਰ ਦਾਤਾ, ਪਿਆਰ ਬਖਸ਼, ਸੇਵਾ ਬਖਸ਼ ਚਰਨਾਂ ਦੀ, ਤੇ ਸਾਡੇ ਨਾਲ ਰਹਿ, ਨਾਰਾਜ਼ਗੀਆਂ ਛੱਡ। ਸਾਨੂੰ ਦੱਸ ਵੀ ਤੁਹਾਡੇ ਅੰਦਰ ਇਹ ਔਗਣ ਨੇ, ਇਹਨਾਂ ਨੂੰ ਤਿਆਗੋ, ਤੇ ਅਸੀਂ ਤਿਆਗਦੇ ਚਲੇ ਜਾਵਾਂਗੇ। ਪ੍ਰਣ ਕਰਦੇ ਜਾਈਏ ਨਾ ਤੇ ਗੁਰੂ ਮਹਾਰਾਜ ਹਾਜ਼ਰ ਹੋਣਗੇ, ਜ਼ਰੂਰ ਘਰ ਵਿੱਚ ਆ ਕੇ ਵਸਣਗੇ ਸਾਡੀਆਂ।

ਪਗਵਟ ਭਰਾ ਮੈਂ ਤੇਰੀ ਪੱਗ ਬੰਨ ਲਈ ਹੈ ਤੂੰ ਮੇਰੀ ਪੱਗ ਬੰਨ ਲਈ ਤੇ ਸਿਰ ਤੇ ਬੰਨੀ ਪੱਗ ਨੂੰ ਇੱਜ਼ਤ ਵੀ ਸਮਝਿਆ ਜਾਂਦਾ ਹੈ ਕਿ ਅੱਜ ਤੂੰ ਤੇਰੀ ਇੱਜ਼ਤ ਮੇਰੀ ਹੈ ਮੇਰੀ ਇੱਜ਼ਤ ਤੇਰੀ ਜਦੋਂ ਵੀ ਕੋਈ ਭਰਾ ਬਣਦਾ ਆਮ ਪੱਗਾਂ ਵਟਾ ਕੇ ਪੱਗਵਟ ਭਰਾ ਬਣਦੇ ਨੇ ਤੋ ਗੁਰੂ ਸਾਹਿਬ ਦੀ ਬਾਣੀ ਵਿੱਚ ਵੀ ਕਹਿੰਦੇ

ਦਰਬਾਰ ਵਿੱਚ ਸਨ। ਹਿੰਦੁਸਤਾਨ ਤੇ ਉਸ ਵਕਤ ਜਹਾਂਗੀਰ ਦਾ ਰਾਜ ਸੀ। ਤਖਤ ਦੋ, ਇੱਕ ਤਖਤ ਤੇ ਗੁਰੂ ਹਰਗੋਬਿੰਦ ਸਾਹਿਬ ਬੈਠੇ।

ਤੇ ਹੈ ਇੱਕ ਪੱਗ ਗੁਰੂ ਹਰਗੋਬਿੰਦ ਸਾਹਿਬ ਦੇ ਸਿਰ ਤੇ ਦੋਨਾਂ ਪੱਗਾਂ ਦਾ ਮੁਕਾਬਲਾ ਨੱਥਾ ਮੱਲ ਤੇ ਅਬਦੁੱਲਾ ਟਾਡੀ ਆਪਣੀ ਵਾਰ ਜਿਸ ਤਰ੍ਹਾਂ

ਉਸ ਨੇ ਆਪਣੇ ਪੁੱਤਰ ਨੂੰ ਕਤਲ ਕਰਕੇ ਉਹਦਾ ਸਿਰ ਲਾਹੌਰ ਕਿਲੇ ਦੇ ਬਾਹਰ ਟੰਗਵਾ ਦਿੱਤਾ। ਤਖ਼ਤ ਤੇ ਬੈਠਾ, ਉਹਦੀ ਪੱਗ ਤੇ ਛਿੱਟੇ ਉਹਦੇ ਆਪਣੇ ਹੀ ਪੁੱਤਰ ਦੇ ਖੂਨ ਦੇ ਸਨ। ਇਧਰ ਗੁਰੂ ਹਰਗੋਬਿੰਦ ਸਾਹਿਬ ਤਖ਼ਤ ਤੇ ਬੈਠੇ, ਗੁਰਗੱਦੀ ਮਿਲੀ ਤਾਂ ਸੰਗਤਾਂ ਨੇ ਫੁੱਲਾਂ ਦੀ

ਠੀਕ ਹੈ ਇੱਕ ਬਾਦਸ਼ਾਹ ਹੈ ਉਹਦੇ ਸਿਰ ਤੇ ਵੀ ਪੱਗ ਹੈ ਇੱਕ ਫਕੀਰ ਹੈ ਉਹਦੇ ਸਿਰ ਤੇ ਵੀ ਪੱਗ ਹੈ ਪਰ ਉੱਚੀ ਪੱਗ ਫਕੀਰ ਦੀ ਹੈ ਕਿਉਂਕਿ ਬਾਦਸ਼ਾਹ ਕਈ ਵਾਰੀ ਜ਼ੁਲਮ ਵੀ ਕਰਦਾ ਤੇ ਜਹਾਂਗੀਰ ਨੇ ਜਿਹੜੀ ਪੱਗ ਬੰਨੀ ਜਿਹੜੇ ਤਖ਼ਤ ਤੇ ਬੈਠਾ ਉਸ ਤਖ਼ਤ ਨੂੰ ਆਪਣੇ ਪੁੱਤਰ ਦੇ ਖੂਨ ਦੇ ਨਾਲ ਧੋਤਾ ਉਹਨੂੰ ਪੁੱਤਰ ਪਿਆਰਾ ਨਹੀਂ ਸੀ

ਅਤੇ ਗੁਰੂ ਹਰਗੋਬਿੰਦ ਸਾਹਿਬ ਦੀ ਦੋਸਤੀ ਹੋਈ। ਆਗਰੇ ਵੱਲ ਗਏ। ਆਗਰਾ ਸ਼ਹਿਰ ਦੇ ਬਾਹਰ ਜਹਾਂਗੀਰ ਦੇ ਤੰਬੂ ਲੱਗੇ ਨੇ। ਇੱਕ ਪਾਸੇ ਗੁਰੂ ਹਰਗੋਬਿੰਦ ਸਾਹਿਬ ਦੇ ਤੰਬੂ ਲੱਗੇ। ਸਾਰੇ ਸ਼ਹਿਰ ਵਿੱਚ ਇਹ ਖਬਰ ਫੈਲ ਗਈ, ਗੁਰੂ ਨਾਨਕ ਦੀ ਗੱਦੀ ਦੇ ਮਾਲਕ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਆਏ ਨੇ। ਤਾਂ ਬੜੀਆਂ ਸੰਗਤਾਂ ਦਰਸ਼ਨਾਂ ਵਾਸਤੇ ਆਉਣ ਲੱਗ ਪਈਆਂ। ਇੱਕ ਗਰੀਬ ਜਿਹਦਾ ਕੰਮ ਘਾਹ ਖੋਤਰਨਾ, ਘਾਹ ਵੇਚਣਾ, ਆਪਣਾ ਗੁਜ਼ਾਰਾ

ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਜਿਨ੍ਹਾਂ ਦੇ ਦਰਸ਼ਨ ਕੀਤੇ ਆ, ਜਨਮ ਮਰਨ ਸੌਰ ਜਾਂਦਾ। ਇਸ ਗਰੀਬ ਭਾਈ ਨੇ ਕਿਹਾ, ਜਿਸ ਗੁਰੂ ਦੀ ਤੁਸੀਂ ਗੱਲ ਕਰਦੇ ਹੋ ਕਿ ਉਹ ਗਰੀਬਾਂ ਨੂੰ, ਅਨਾਥਾਂ ਨੂੰ ਆਪਣੇ ਕੋਲ ਆਣ ਦਿੰਦਾ।

ਗੁਰੂ ਨਾਨਕ ਦੇ ਘਰ ਕੋਈ ਵੀ ਜਾਵੇ, ਕਿਸੇ ਵੀ ਜਾਤ ਦਾ, ਕਿਸੇ ਵੀ ਮਜ਼ਹਬ ਦਾ, ਉਹ ਉਹਨੂੰ ਗੱਲ ਨਾਲ ਲਗਾਉਂਦੀ। ਇਕਾਈ ਸਿੱਖ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਤੁਰ ਪਿਆ। ਇਹਦੇ ਕੋਲ 3 ਪੈਸੇ ਸਨ, ਉਹ ਪੱਲੇ ਬੰਨ ਲਏ। ਜਿੱਥੇ ਗੁਰੂ ਸਾਹਿਬਾਂ ਦੇ ਬਾਦਸ਼ਾਹ ਜਹਾਂਗੀਰ ਦੇ ਤੰਬੂ ਲੱਗੇ ਸਨ।

ਇਹ ਜਹਾਂਗੀਰ ਨੂੰ ਕਹਿ ਰਿਹਾ। ਉਸਨੇ ਕਿਹਾ ਸਾਹਮਣੇ ਚਲਾ ਜਾ, ਪਾਤਸ਼ਾਹ ਦਾ ਤੰਬੂ ਸਾਹਮਣੇ ਲੱਗਾ ਹੈ।

ਉਹ ਰਾਜਿਆਂ ਮਹਾਰਾਜਿਆਂ ਦੀ ਪਰਵਾਹ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਇਹਨਾਂ ਨੂੰ ਵੀ ਪਰਮੇਸ਼ਰ ਨੇ ਭੇਜਿਆ ਸਾਨੂੰ ਵੀ ਪਰਮੇਸ਼ਰ ਨੇ ਤੇ ਕਿਉਂ ਨਾ ਫਿਰ

ਇਹ ਪੱਗ ਗੁਰੂ ਤੋਂ ਸਵਾ ਇੱਕ ਅਕਾਲ ਪੁਰਖ ਤੋਂ ਸਵਾ ਕਿਸੇ ਹੋਰ ਅੱਗੇ ਨਹੀਂ ਚੁੱਕਣੀ ਚਾਹੀਦੀ। ਜਿਹੜਾ ਸਿਰ ਕਿਸੇ ਹੋਰ ਦੇ ਅੱਗੇ ਝੁਕ ਜਾਵੇ, ਦੁਨੀਆਂ ਅੱਗੇ ਝੁਕ ਜਾਵੇ, ਉਹ ਸਿਰ ਫਿਰ ਪਰਮੇਸ਼ਰ ਦੇ ਅੱਗੇ ਝੁਕਾਉਣ ਦੇ ਲਾਇਕ ਨਹੀਂ ਰਹਿੰਦਾ। ਸਿਰ ਝੁਕਾਉਣਾ ਹੈ ਪਰਮੇਸ਼ਰ ਅੱਗੇ ਝੁਕਾਓ ਜਿਸ ਦੁਨੀਆਂ ਬਣਾਈ ਏ, ਕਿਉਂ ਕਿ ਉਹ ਉੱਚਾ ਹੈ, ਜਿਹੜਾ ਉਹਦੇ ਨਾਲ ਲੱਗਦਾ ਹੈ ਉਹ ਵੀ

ਉਹਦਾ ਸਿਰ ਪਰਮੇਸ਼ਰ ਦੇ ਅੱਗੇ ਝੁਕਿਆ ਨਾ ਝੁਕਿਆ ਬਰਾਬਰ, ਕਿਸੇ ਦੇ ਅੱਗੇ ਝੁਕ ਗਏ ਇਹਦਾ ਮਤਲਬ ਇਹ ਹੋਇਆ ਜਿਹਦੇ ਅੱਗੇ ਝੁਕੇ ਉਹਨੂੰ ਵੱਡਾ ਸਮਝ ਲਿਆ। ਜੇ ਝੁਕਣਾ ਹੈ ਤਾਂ ਪਰਮੇਸ਼ਰ ਅੱਗੇ ਝੁਕੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ

ਉਹਨਾਂ ਦੀ ਪੱਗ ਬੜੀ ਉੱਚੀ ਬੜੀ ਉਜਲੀ ਹੈ। ਦੇਖਿਓ ਬੇਟਾ, ਆਪਣੇ ਦਾਦੇ ਦੀ ਪੱਗ ਨੂੰ ਦਾਗ ਨਾ ਲਾ ਦੇ, ਡਰ ਕੇ ਕਿਸੇ ਅੱਗੇ ਸਿਰ ਨਾ ਝੁਕਾ ਦਿਓ।

ਇੱਕ ਛੋਟੀ ਬਾਰੀ ਦਰਵਾਜ਼ੇ ਵਿੱਚ ਖੁੱਲੀ ਸੀ। ਪਤਾ ਸੀ ਨਵਾਬ ਨੂੰ ਕਿ ਇਹ ਬੱਚੇ ਕਿਸੇ ਅੱਗੇ ਝੁਕਦੇ ਨਹੀਂ। ਇਹਨਾਂ ਇਹ ਸੋਚਿਆ ਕਿ ਵੱਡਾ ਦਰਵਾਜ਼ਾ ਬੰਦ ਕਰ ਦਿਓ, ਛੋਟੀ ਖਿੜਕੀ ਖੋਲ ਦਿਓ, ਜਦੋਂ ਲੰਘਣਗੇ ਤੇ ਸਿਰ ਆਪੇ ਨੀਵਾਂ ਹੋ ਜਾਏਗਾ। ਪਰ ਸਾਹਿਬਜ਼ਾਦਿਆਂ ਨੇ ਪਹਿਲਾਂ ਆਪਣੀਆਂ ਲੱਤਾਂ

ਅਸੀਂ ਮੱਥਾ ਟੇਕਨੇ ਆ ਇੱਕ ਅਕਾਲ ਪੁਰਖ ਨੂੰ, ਉਸ ਤੋਂ ਸਵਾ ਕਿਸੇ ਅੱਗੇ ਸਿਰ ਨਹੀਂ ਚੁਕਾਉਂਦੇ। ਦੀਵਾਨ ਨੇ ਫਿਰ ਕਿਹਾ, ਬੱਚਿਓ ਨਵਾਬ ਸਾਹਿਬ ਨੂੰ ਸਿਰ ਝੁਕਾਓ। ਛੋਟਾ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ, ਨਾਮ ਹੀ ਫਤਿਹ ਸਿੰਘ ਸੀ, ਦੋਨਾਂ ਭਰਾਵਾਂ ਨੇ ਅੱਖਾਂ ਦੇ ਨਾਲ ਇੱਕ ਦੂਸਰੇ ਨੂੰ ਇਸ਼ਾਰਾ ਕੀਤਾ, ਹੱਥਾਂ ਵਿੱਚ ਹੱਥ ਪਾਏ ਤੇ ਗੱਜ ਕੇ ਕਿਹਾ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।

ਤੁਹਾਨੂੰ ਪਤਾ ਹੈ ਕਿ ਜਿਹੜਾ ਗੋਡਾ ਹੁੰਦਾ ਇਹ ਵਧਿਆ ਹੁੰਦਾ ਲੱਤ ਨਾਲ। ਇੱਟਾਂ ਜਦੋਂ ਗੋਡੇ ਦੇ ਕੋਲ ਪਹੁੰਚੀਆਂ ਇੱਟ ਠੀਕ ਨਹੀਂ ਸੀ ਬਹਿ ਰਹੀ, ਮਿਸਤਰੀ ਇੱਟ ਤੋੜਨ ਲੱਗਾ

ਵੱਡਾ ਸਾਹਿਬਜ਼ਾਦਾ ਕਹਿਣ ਲੱਗਾ, ਨਹੀਂ ਨਹੀਂ ਵੀਰ, ਮੌਤ ਤੋਂ ਡਰ ਨਹੀਂ ਲੱਗਦਾ। ਰੋਣਾ ਇਸ ਕਰਕੇ ਆ ਗਿਆ ਕਿ ਦੁਨੀਆਂ ਵਿੱਚ ਮੈਂ ਪਹਿਲਾਂ ਆਇਆ ਸੀ, ਤੂੰ ਮੇਰੇ ਬਾਅਦ। ਮੇਰਾ ਹੱਕ ਬਣਦਾ ਪਹਿਲਾਂ ਮੈਂ ਸ਼ਹੀਦ ਹੋਵਾਂ, ਪਰ ਵੀਰ

ਨਿਕਲੇ ਨੇ ਤੁਰਦੇ ਤੁਰਦੇ ਮਾਛੀਵਾੜੇ ਦੇ ਜੰਗਲ ਜਾ ਪਹੁੰਚੇ। ਗੁਰੂ ਸਾਹਿਬਾਂ ਦੇ ਸਿਰ ਤੇ ਨਾ ਕਲਗੀ ਹੈ, ਨਾ ਘੋੜਾ, ਨਾ ਹੱਥ ਵਿਚ ਬਾਜ। ਇਕ ਬਾਗ ਸੀ, ਟੁੱਟਾ ਜਿਹਾ ਇਕ ਦਰਖਤ ਹੈ, ਚਾਰ ਚੁਫੇਰੇ ਵਾੜ ਹੈ। ਜਗ੍ਹਾ ਚੰਗੀ ਦੇਖੀ, ਇਕ ਹੱਥ ਸਿਰ ਥੱਲੇ ਰੱਖਿਆ ਤੇ ਵੱਖੀ ਪਾਰ ਲੰਮੇ ਪੈ ਗਏ। ਇਕ ਹੱਥ ਵਿਚ ਕਿਰਪਾਨ ਹੈ, ਦੇਖਣ ਵਾਲੇ ਨੂੰ ਇਸ ਤਰ੍ਹਾਂ ਜਾਪਦਾ ਕਿ ਜਿਵੇਂ ਹੁਣੇ ਹੀ ਉੱਠ ਪੈਣਾ, ਲੰਮੇ ਪਏ ਨੇ, ਅੱਖਾਂ ਬੰਦ ਨੇ। ਕਿੰਨਿਆਂ ਦਿਨਾਂ ਦੇ ਬਾਅਦ ਅੱਜ ਲੰਮੇ ਪਏ ਨੇ, ਸੱਤ ਦਿਨ ਹੋ ਗਏ ਨੇ ਇਸ਼ਨਾਨ ਕੀਤੇ ਆ, ਸਾਰਾ ਸਮਾਂ ਤਿਆਰੀ ਵਿਚ ਲੜਾਈ ਦੇ ਵਿਚ ਲੰਘਿਆ।

ਗੁਰੂ ਸਾਹਿਬਾਂ ਦੇ ਅੰਗੂਠੇ ਵਿਚ ਗੁਲ ਸ਼ਤਰਾਨ ਨਾਮ ਦਾ ਹੀਰਾ ਸੀ। ਉਹਦੀ ਚਮਕ ਨਜ਼ਰ ਆਈ, ਹੋਰ ਅੱਗੇ ਹੋਏ ਗੁਰੂ ਸਾਹਿਬਾਂ ਦਾ ਚਿਹਰਾ ਨਜ਼ਰ ਆਇਆ। ਖੁਸ਼ੀ ਹੋਈ, ਗੁਰੂ ਮਿਲਿਆ। ਹੋਰ ਅੱਗੇ ਹੋਏ ਚਿਹਰਾ ਦੇਖਦੇ ਦੇਖਦੇ ਜਦੋਂ ਇਹਨਾਂ ਦਾ ਧਿਆਨ ਗੁਰੂ ਸਾਹਿਬਾਂ ਦੇ ਪੈਰਾਂ ਵੱਲ ਗਿਆ, ਪੈਰਾਂ ਵਿਚ ਛਾਲੇ ਦੇਖੇ, ਅਥਰੂ ਨਿਕਲ ਆਏ, ਕਹਿਣ ਲੱਗੇ, ਐ ਧਰਤੀਏ, ਤੇਰਾ ਭਾਰ ਹਰਨ ਵਾਸਤੇ ਇਹਨਾਂ ਅਵਤਾਰ ਲਿਆ। ਉਹਨਾਂ ਪਾਪੀਆਂ ਨੂੰ ਨਾਸ਼ ਕਰਦਿਆਂ ਇਹਨਾਂ ਦੀ ਇਹ ਹਾਲਤ ਹੋਈ, ਤੇਰਾ ਹਿਰਦਾ ਕਿਉਂ ਨਾ ਪਾਟ ਗਿਆ, ਤੂੰ ਉਹਨਾਂ ਪਾਪੀਆਂ ਨੂੰ ਗਰਕ ਕਿਉਂ ਨਾ ਕਰ ਦਿੱਤਾ। ਇੱਕ ਸਿੱਖ ਪਹਿਰੇ

ਜੋ ਪੈਰ ਮਲਦੇ ਸਨ ਤੇ ਸੁੱਖ ਪੈਂਦਾ ਸੀ, ਆਪਣੇ ਪਿਆਰੇ ਦੇਖੇ ਫਿਰ ਅੱਖਾਂ ਬੰਦ ਕਰ ਲਈਆਂ। ਪਰ ਅੱਖਾਂ ਬੰਦ ਕਰਕੇ ਮਨ ਜਾਗਦਾ ਤੇ ਕੀ ਕਹਿੰਦੇ ਨੇ, ਐ ਹਵਾ ਤੂੰ ਬਹੁਤ ਉੱਚੀ ਉੱਡਣੀ, ਲੈ ਜਾਂਦੀ ਹੋਈ ਮੇਰਾ ਕੁਛ ਨਹੀਂ ਆ, ਲੈ ਜਾ। ਉਸ ਅਕਾਲ ਪੁਰਖ ਨੂੰ ਆਖੀ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ। ਆਖੀ ਐ ਅਕਾਲ ਪੁਰਖ, ਜੇ ਤੁਸ ਗੋਬਿੰਦ ਸਿੰਘ ਤੇ ਖੁਸ਼ ਹੈ

ਗੁਲਾਬੇ ਦੇ ਘਰ ਗਏ, ਕੁਝ ਸਮਾਂ ਉੱਥੇ ਰਹੇ। ਉਥੋਂ ਗੁਰੂ ਸਾਹਿਬਾਂ ਦੇ ਦੋ ਮੁਸਲਮਾਨ ਭਰਾ ਬੜੇ ਸ਼ਰਧਾਲੂ ਸਨ, ਜਿਨ੍ਹਾਂ ਦਾ ਨਾਂ ਗਨੀ ਖਾਂ ਤੇ ਨਬੀ ਖਾਂ ਸੀ। ਦੋਨੋਂ ਭਰਾ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਏ, ਕਹਿਣ ਲੱਗੇ, ਮਹਾਰਾਜ, ਬੜਾ ਜ਼ੁਲਮ ਹੋਇਆ, ਆਪ ਜੀ ਦੇ ਪੁੱਤਰ ਸ਼ਹੀਦ ਹੋ ਗਏ, ਆਨੰਦਪੁਰ ਸਾਹਿਬ ਫੁੱਸ ਗਏ, ਸਿੱਖ ਕੋਈ ਤੁਹਾਡੇ ਨਾਲ ਨਹੀਂ, ਕੱਲੇ ਹੋ। ਮਹਾਰਾਜ, ਜੇ ਸਾਡੀ ਗੱਲ ਮੰਨੋ, ਔਰੰਗਜ਼ੇਬ ਦੇ ਨਾਲ ਸਾਡੀ ਬੜੀ ਜਾਣ ਪਛਾਣ ਹੈ, ਉਹ ਸਾਡੀ ਗੱਲ ਮੰਨਦਾ, ਜੇ ਕਹੋ ਤੇ ਉਹਦੇ ਨਾਲ ਤੁਹਾਡੀ ਸਲਾਹ ਕਰਾ ਦੇਈਏ। ਗੁਰੂ ਸਾਹਿਬ ਜੀ ਕਹਿਣ ਲੱਗੇ, ਸ਼ਰਤ? ਕਹਿਣ ਲੱਗੇ, ਮਹਾਰਾਜ, ਸ਼ਰਤ ਤਾਂ ਇਹੋ ਹੀ ਹੋਵੇਗੀ।

ਕੋਈ ਉਸ ਨੂੰ ਅੱਲਾ ਕਹਿੰਦਾ ਹੈ, ਕੋਈ ਕੁਝ ਕਹਿੰਦਾ ਹੈ, ਉਹ ਅਕਾਲ ਪੁਰਖ ਉਹ ਮੇਰੇ ਨਾਲ ਹੈ, ਸੱਚ ਮੇਰੇ ਪੱਲੇ ਹੈ, ਮੈਂ ਹਾਰਿਆ ਨਹੀਂ, ਨਾ ਮੈਂ ਹਾਰ ਮੰਨਣੀ, ਨਾ ਮੈਂ ਪੱਗ ਚੁਕਾਣੀ, ਤੇ ਨਾ ਹੀ ਸਹਿਬਾ ਨੇ ਉਹ ਪੱਗ ਚੁੱਕਣ ਦਿੱਤੀ। ਆਓ ਭਾਈ, ਗੁਰੂ ਸਾਹਿਬ ਜੀ ਕਹਿੰਦੇ ਨੇ ਸਿਰ ਝੁਕਾਉਣਾ ਏ, ਅਕਾਲ ਪੁਰਖ ਅੱਗੇ

ਜਿਨ੍ਹਾਂ ਚੀਜ਼ਾਂ ਵਿੱਚੋਂ ਬੰਦਾ ਪਿਆ ਸੁੱਖ ਲੱਭਦਾ ਕੋਈ ਨੀ ਪਿਆ ਮਿਲਦਾ। ਇੱਕ ਚੀਜ਼ ਤੋਂ ਦੁਖੀ ਹੁੰਦਾ ਹੈ, ਦੂਜੀ ਚੀਜ਼ ਦੀ ਕਾਮਨਾ ਕਰਦਾ ਹੈ, ਫਿਰ ਉਹਦੇ ਤੋਂ ਦੁਖੀ ਹੋ ਜਾਂਦਾ ਹੈ, ਤੀਜੀ ਚੀਜ਼ ਦੀ ਕਾਮਨਾ ਕਰਦਾ ਹੈ, ਫਿਰ ਉਹਦੇ ਤੋਂ ਦੁਖੀ ਹੋ ਜਾਂਦਾ ਹੈ। ਉਹ ਬੰਦਾ ਮਹਿੰਗੀ ਚੁੱਕੀ ਜਾਂਦਾ ਸੀ ਨਾ, ਕਦੇ ਉਹ ਸੱਜੇ ਮੋਢੇ ਤੇ ਕਰ ਲਵੇ, ਕਦੇ ਖੱਬੇ ਮੋਢੇ ਤੇ, ਕਿਸੇ ਨੇ ਕਿਹਾ ਕੀ ਕਰਨਾ ਹੈ, ਕਦੇ ਇੱਧਰ ਕਦੇ ਉੱਧਰ, ਕਹਿੰਦਾ ਇੱਧਰਲਾ ਮੋਢਾ ਦੁਖਣ ਲੱਗ ਪੈਂਦਾ ਉੱਧਰ ਕਰ ਲੈਣਾ, ਉਹ ਦੁਖਣ ਲੱਗ ਪੈਂਦਾ ਇੱਧਰ ਕਰ ਲੈਣਾ। ਸੱਚ ਕਰਕੇ ਜਾਣਨਾ ਜਿਨ੍ਹਾਂ ਨੂੰ ਅਸੀਂ ਸੁੱਖ ਸਮਝਨੇ ਆ ਨਾ, ਉਹ ਬੋਝ ਨੇ, ਇਸ ਮੋਢੇ ਤੇ ਰੱਖਣੇ ਆ, ਕਹਿੰਦੇ ਉੱਧਰ ਸ਼ਾਇਦ ਸੁੱਖ ਆ ਗਿਆ, ਜਿੱਧਰੋਂ ਚੁੱਕ ਲਿਆ ਉੱਧਰ ਸੁੱਖ ਆ ਗਿਆ, ਥੋੜੀ ਦੇਰ ਨੂੰ ਇਹ ਮੋਢਾ ਦੁਖਣ ਲੱਗ ਪੈਂਦਾ, ਦੁੱਖ ਉੱਥੇ ਦਾ ਉੱਥੇ ਕਰ। ਜੀਵਨ ਇੱਕ ਭਾਰੀ ਵਹਿੰਗੀ ਬਣ ਗਈ ਹੈ, ਭਾਰਾ ਬੋਝ ਬਣ ਗਿਆ, ਇਹ ਬੋਝ ਟਲ ਸਕਦਾ ਹੈ, ਇਹ ਬੋਝ ਸੁੱਖ ਚ ਬਦਲ ਸਕਦਾ ਹੈ, ਜੇ ਮਾਲਕ ਦੇ ਦਰ ਦੇ ਉੱਤੇ ਅਰਦਾਸ

ਤੇਰੇ ਤੇਨੇ ਗੁਣ ਨੇ ਤੂੰ ਇੰਨੀ ਬਾਣੀ ਪੜਦਾ ਸ਼ਸਤਰ ਵਿਦਿਆ ਵੀ ਸਿੱਖਦਾ ਪਿਆ ਗੁਰਬਾਣੀ ਦੀ ਵਿਦਿਆ ਵੀ ਸਿੱਖਦਾ ਪਿਆ ਇੱਕ ਗੱਲ ਦੱਸ ਸੰਗਤ ਦੇ ਜੂਠੇ ਕੌਲੇ ਕਿਉਂ ਮਾਂਜ ਰਹੇ ਨੇ ਕਿਉਂ ਮਾਂਜ ਰਹੇ ਧਿਆਨ ਦੇਣਾ ਇਹ ਬੜੀ ਗੁਣ ਜਿਹੜਾ ਨਾ ਇਹੋ ਹੀ ਮਾਧੋ ਸਾਧੂ ਜਨ ਦੇ

ਦਿਓ ਕਿ ਮੇਰਾ ਯਾਰ ਵਰਗਾ ਸੁਭਾਅ ਬਦਲ ਦਿਓ। ਕਾਲੀ ਨਾਲ ਤੁਸੀਂ ਮੇਰੀ ਪੂਛ ਮਰੋੜ ਦਿਓ, ਸਿਰੀ ਮਰੋੜ ਦਿਓ। ਜੇ ਮੈਨੂੰ ਦੇਣਾ ਹੀ ਹੈ ਨਾ ਤੇ ਮੈਨੂੰ ਆ ਦੇ ਦਿਓ, ਮੇਰਾ ਯਾਰ ਵਰਗਾ ਸੁਭਾਅ ਬਦਲ ਦਿਓ। ਸਾਧ ਸੰਗਤ ਧਿਆਨ ਦੇਣਾ।

ਨਾਗ ਮੈਂ ਤੇਰਾ ਸੁਭਾਅ ਨਹੀਂ ਬਦਲ ਸਕਦਾ। ਹੁਣ ਸੁਭਾਅ ਹੀ ਬਦਲ ਦੀ ਗੱਲ ਹੋ ਜਾਏ ਤੇ ਕੰਸ ਦਾ ਬਦਲ ਦੇ ਲੜਨ ਦੀ ਲੋੜ ਹੀ ਨਹੀਂ, ਏਡੀ ਪਿਓ ਦੇ ਜਾਣ ਦੀ ਲੋੜ ਹੀ ਨਹੀਂ। ਕਹਿਣ ਲੱਗੇ ਮੈਂ ਤੇਰਾ ਸੁਭਾਅ ਨਹੀਂ ਬਦਲ ਸਕਦਾ, ਧਿਆਨ ਦੇਣਾ। ਤੇ ਕਾਲੀ ਨਾਗ ਕਹਿੰਦਾ ਜੀ ਗੇਂਦ ਤੁਹਾਡੀ ਡਿੱਗੀ, ਭਲਾ ਮੇਰਾ ਹੋਇਆ ਤੇ ਬਸ ਮੇਰੇ ਨਾਲ ਚੋਜ ਕਰਕੇ ਚਲ ਜਾਓਗੇ। ਨਿੱਕੀ ਜੀ ਗੱਲ ਲੈਣੀ ਬਸ। ਕ੍ਰਿਸ਼ਨ ਜੀ ਕਹਿੰਦੇ ਮੈਂ ਤੇਰਾ ਸੁਭਾਅ ਨਹੀਂ ਯਾਰ ਵਰਗਾ ਬਦਲ ਸਕਦਾ। ਉਹ ਕਹਿੰਦਾ ਜੀ ਹੁਣ ਗੇਂਦ ਵੀ ਡਿੱਗੀ ਆਏ ਵੀ ਉਹ ਤੁਸੀਂ ਨਹੀਂ ਬਦਲ ਸਕਦੇ। ਇਹ ਗੱਲ ਪਕੜ ਲਈ। ਕ੍ਰਿਸ਼ਨ ਜੀ ਕਹਿੰਦੇ ਕਾਲੀ ਨਾਗ ਮੈਂ ਤੇਰਾ ਯਾਰ ਵਰਗਾ ਸੁਭਾਅ ਨਹੀਂ ਬਦਲ ਸਕਦਾ, ਇੱਕ ਢੰਗ ਏ ਉਹ ਤੇਰੇ ਤੇ ਕਿਰਪਾ ਕਰ ਸਕਦਾ। ਉਹ ਕੀ ਕਹਿੰਦੇ ਤੇਰੇ ਕਰਮ ਤੇਰੀ ਵਿਧ ਇਹੋ ਜਿਹੀ ਬਣਾ ਸਕਦਾ ਕਿ ਤੈਨੂੰ ਸਤ ਸੰਗਤ ਮਿਲ ਸਕਦਾ ਜਿੱਥੇ ਜਾ ਕੇ ਤੇਰਾ ਯਾਰ ਵਰਗਾ ਸੁਭਾਅ ਤਬਦੀਲ ਹੋ ਸਕਦਾ। ਗਹੀ ਗਿਆ ਕੋ ਸਕਦਾ ਤੈਨੂੰ ਮੈਂ ਸਤਸੰਗ ਦੀ ਵਿਧ ਬਣਾ ਸਕਦਾ, ਯਾਰ ਵਰਗਾ ਸੁਭਾਅ ਸਤਸੰਗ ਬਦਲਾ ਸਕਦਾ। ਇਹ ਬੜੀ ਬਾਤ ਹੈ ਗੁਰੂ ਪਿਆਰਿਓ, ਸੰਗਤ ਨਾ ਛੱਡਿਓ। ਕਿੰਨੇ ਕੰਮ ਵੀ ਜ਼ਰੂਰ

ਉਹਨਾਂ ਦਾ ਇਤਿਹਾਸ ਪੜ੍ਹ ਕੇ ਸੁਣ ਕੇ ਉਹਦੀ ਛੱਡਣਾ, ਉਹਦੇ ਨਾਲ ਸਾਡਾ ਯਾਰ ਵਰਗਾ ਸੁਭਾਅ ਜਾ ਸਕਦਾ। ਹੁਣ ਤੁਸੀਂ ਵੀ ਅੰਦਰੋਂ ਮੰਗੋ ਕਿ ਗਰੀਬ ਨਵਾਜ਼,

ਇਹ ਚੀਜ਼ ਤੁਹਾਨੂੰ ਬਖਸ਼ਿਆਂ ਤੋਂ ਮਿਲੇਗੀ, ਬਖਸ਼ਿਆਂ ਅੰਮ੍ਰਿਤਸਰ ਵਿੱਚ ਬਾਬਾ ਈਸ਼ਰ ਸਿੰਘ ਜੀ ਨਹਿਰ ਤੇ ਦੀਵਾਨ ਲਾਉਂਦੇ ਸੀ ਗੁਰੂ ਪਿਆਰੇ, ਉਹ 50-50 ਹਜ਼ਾਰ ਦਾ ਇਕੱਠ ਹੁੰਦਾ ਸੀ, ਧਿਆਨ ਦੇਣਾ। ਹੁਣ 50-50 ਹਜ਼ਾਰ ਬੰਦਾ ਸਾਹਮਣੇ ਬਹਿ ਕੇ ਸੁਣਦਾ ਹੋਵੇ, ਵੈਸੇ ਨੀ ਪੈਰ ਲੱਗਦੇ ਬੰਦੇ ਦੇ, ਹੈਂਜੀ, ਉਦੋਂ ਵਧੀ ਛਾਲਾਂ ਵੱਜ ਜਾਂਦੀਆਂ। ਤੇ 50-50 ਹਜ਼ਾਰ ਦੇ ਇਕੱਠ

ਤੇਰੇ ਕੋਲੋਂ ਸੱਤ ਵਜਨ ਨਹੀਂ ਕਿਹਾ ਜਾਂਦਾ ਆਖੋ ਸੱਤ ਕਹਿੰਦੇ ਇੱਕ ਵਾਰੀ ਅਸੀਂ ਕਹਿ ਬੈਠੇ ਲੇਕਿਨ ਲੇਕਿਨ ਲੇਕਿਨ ਬਾਬਾ ਜੀ ਨੇ ਫਿਰ ਤਾੜਨਾ ਕੀਤੀ ਕਹਿੰਦੇ ਬਿਲਕੁਲ ਠੀਕ ਲੇਕਿਨ ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ ਆਖੋ ਸਾਧਨਾ ਗੁਰੂ ਗ੍ਰੰਥ ਸਾਹਿਬ ਦੇ ਕਿਤੇ ਲਫ਼ਜ਼ ਨਿਚੋੜ ਕੱਢੋ ਗਰੀਬੀ ਦੀ ਪੜ੍ਹਾਈ ਗਰੀਬੀ ਦੀ ਸਤ ਬਚਨ ਦੀ ਪੜ੍ਹਾਈ ਨਿਮਰਤਾ ਦੀ ਪੜ੍ਹਾਈ ਕਹਿਣ ਲੱਗੇ ਸਾਨੂੰ ਕਹਿੰਦੇ ਫਾਰਸੀ ਸਿੱਖ ਗਿਆ ਲੇਕਿਨ ਬਿਲਕੁਲ ਠੀਕ ਇੱਥੇ ਤੇ ਸੱਤ ਵਚਨ ਦੀ ਪੜ੍ਹਾਈ ਕੋਈ ਗੱਲ ਕਹਿਣੀ ਸੱਤ ਵਚਨ ਜੀ ਅੱਛਾ ਜੀ ਸੱਤ ਵਚਨ

ਸਾਡੇ ਵੀ ਸੇਵਕ ਬਣ ਕੇ ਬੀਤੇ। ਇਹੋ ਹੀ ਬਾਬਾ ਦੀਪ ਸਿੰਘ ਦੇ ਗੁਣ ਆ ਜਾਣਗੇ, ਇਹੋ ਹੀ ਸਾਡਾ ਮਿਲਣਾ ਹੈ, ਕਿਉਂਕਿ ਇਹ ਬੂਟਾ ਇਹੋ ਜਿਹਾ ਗੁਰੂ ਬਣਾਈ ਜਾਂਦਾ ਹੈ ਕਿ ਕਿਸੇ ਕੋਲੋਂ ਅਭਿਆਸੀ ਕਮਰਿਆਂ ਦੀ ਸੇਵਾ ਲੈ ਰਿਹਾ, ਕਿਸੇ ਕੋਲੋਂ ਖੁੱਲੇ ਪਾਠ ਵੰਡਣ ਦੀ, ਕਿਸੇ ਕੋਲ ਸਹਿਜ ਪਾਠ ਵੰਡਣ ਦੀ, ਕਿਸੇ ਕੋਲ ਮਾਇਆ ਦੇ ਤੌਰ ਤੇ ਸੈਂਚੀਆਂ ਦੀ ਸੇਵਾ ਦੇ ਰਿਹਾ, ਕੋਈ ਸੈਂਚੀਆਂ ਲਿਜਾ ਰਿਹਾ ਕਿਵੇਂ। ਕਿਤੇ ਮਨ ਚ ਫੁਰਨਾ ਬਣ ਜੇ, ਮੈਂ ਨਾ ਹੁੰਦਾ ਇੰਨੇ ਅਭਿਆਸੀ ਕਮਰੇ ਨਹੀਂ ਸੀ ਬਣਨੇ, ਮੈਂ ਨਾ ਹੁੰਦਾ ਤੇ ਇੰਨੀਆਂ ਘਰਾਂ ਚ ਪ੍ਰਕਾਸ਼ ਨਹੀਂ ਸੀ ਹੋਣਾ, ਮੈਂ ਨਾ ਹੁੰਦਾ ਇੰਨੀਆਂ ਸੈਂਚੀ ਰੇਲਾਂ ਜਾਣੀਆਂ ਨਹੀਂ ਸੀ, ਮੈਂ ਨਾ ਹੁੰਦਾ ਇੰਨਿਆਂ ਨੇ ਵਾਜਾ ਨਹੀਂ ਸੀ ਸਿੱਖਣਾ, ਮੈਂ ਨਾ ਹੁੰਦਾ ਇੰਨੇ ਪਾੜ ਚ ਪਈ ਨਹੀਂ ਸੀ ਵੰਡੇ ਜਾਣੇ। ਜੇ ਇਹ ਆ ਜੇ ਤੇ ਸਮਝੋ ਅਸੀਂ ਕਰਤਾ ਬਣ ਗਏ। ਤੁਹਾਡੀ ਸੰਗਤ ਦਾ ਹੀ ਬੱਚਾ ਭਾਈ ਹਰਮਿੰਦਰ ਸਿੰਘ, ਜਿਹੜੇ ਪਹਿਲੇ ਦਫ਼ਤਰ ਚ ਬਹਿੰਦੇ ਸੀ ਭਲਾਈ ਕੇਂਦਰ, ਬਾਬਾ ਜੀ ਤੁਸੀਂ ਉਹਨੂੰ ਪਿਆਰ ਨਾਲ ਕਹਿੰਦੇ ਹੋ, ਹੁਣ ਉਹਦੀ ਡਿਊਟੀ ਬਾਹਰ ਏ, 7 ਦਿਨ ਲੜੀਆਂ ਚਲਾ ਕੇ ਆਏ ਗੰਗਾਨਗਰ। ਇਹ ਜਿਹੜੀਆਂ ਲੜੀਆਂ ਚੱਲਦੀਆਂ ਨੇ, ਗੰਗਾਨਗਰ ਵੀ ਸ਼ੁਰੂ ਹੋਈਆਂ ਨੇ ਗੁਰੂ ਦੀ ਮਿਹਰ ਨਾਲ। ਉਥੇ ਇੰਨਾ ਸੰਗਤ ਦਾ ਮਨ ਭਿੱਜਿਆ, ਲੋਕੀ ਬੈਂਕ ਜਾਣਾ ਛੱਡ ਗਏ, ਦਫ਼ਤਰ ਜਾਣਾ ਛੱਡ ਗਏ, ਵੀ ਸਾਡੇ ਕਦਮ ਵੀ ਉਸ ਘਰ ਵੱਲ ਜਾਂਦੇ ਜਿੱਥੇ ਲੜੀਆਂ ਰੱਖੀਆਂ। ਉਹ ਆਨੰਦ ਹੀ ਬੜਾ, 10-12 ਪਾਠ ਉੱਥੇ ਲੜੀਆਂ ਦੇ ਰੱਖੇ, 9 ਤੋਂ ਸ਼ਾਮੀ 5 ਵਜੇ ਤੱਕ। ਹੁਣ ਤੁਸੀਂ ਤੇ ਥੋੜਾ ਗਿੱਜ ਗਏ ਹੋ, ਹੈ ਜੀ, ਤੇ ਤੁਹਾਡੇ ਲਈ ਤਾਂ ਐਡੀ ਨੀ, ਜਿਹਨੂੰ ਉਧਰ ਪਿਆਸੀ ਧਰਤੀ ਨੂੰ ਮਿਲੇ ਨਾ ਉਹਨਾਂ ਲਈ ਬੜੀ ਵੱਡੀ ਬਾਤ। ਉਹ ਘਰ ਛੱਡ ਕੇ ਵੇਖੋ 7 ਦਿਨ ਉੱਥੇ, ਨਵੀਂ ਚੀਜ਼ ਸ਼ੁਰੂ ਕਰਾਉਣੀ ਬੜੀ ਔਖੀ ਸੀ, ਬਹੁਤ ਔਖੀ। ਹੁਣ ਜਦੋਂ 7 ਦਿਨ ਦੀਆਂ ਲੜੀਆਂ ਦੇ ਭੋਗ ਪਏ, ਪਰਿਵਾਰ ਵੀ, ਗੁਰਦੁਆਰਿਆਂ ਦੇ ਪ੍ਰਧਾਨ ਵੀ, ਹੋਰ ਵੀ, ਉਹ ਸਾਰਿਆਂ ਨੇ ਬੜਾ ਸਤਿਕਾਰ ਦਿੱਤਾ ਭਾਈ ਹਰਮਿੰਦਰ ਸਿੰਘ ਜਿਹੜੇ ਬਾਬਾ ਜੀ। ਜਦੋਂ ਆਇਆ ਤੇ ਮੈਨੂੰ ਪਤਾ ਲੱਗ ਗਿਆ ਫੋਨ ਤੇ, ਸਤਿਕਾਰ ਬੜਾ ਮਿਲਿਆ। ਮੈਂ ਕਿ ਕਿਤੇ ਪਾਸਾ ਨਾ ਉਲਟ ਜੇ, ਡਰ ਬੜਾ ਲੱਗਦਾ। ਜਦੋਂ ਆਇਆ ਤੇ ਕਹਿੰਦਾ ਵੀ ਗੰਗਾਨਗਰ ਸਮਾਪਤੀ ਹੋ ਗਈ ਏ, ਹੁਣ ਪਰਸੋਂ ਚੌਥ ਕੁਰਾਲੀ ਜਾਣਾ, ਉੱਥੇ ਵੀ 7 ਦਿਨ ਲੜੀਆਂ, ਉਹ ਵੀ ਨਵੀਆਂ ਸ਼ੁਰੂ ਹੋਈਆਂ। ਮੈਂ ਕਿਹਾ ਫੋਨ ਤੇ ਬਾਕੀ ਗੱਲ ਤੇ ਬਾਅਦ ਚ ਕਰਾਂਗੇ, ਕਿ ਪਹਿਲੇ ਬਾਬਾ ਦੀਪ ਸਿੰਘ ਦੇ ਦਰ ਤੇ ਨਾ 1 ਘੰਟੇ ਜੋੜੇ ਝਾੜ ਗਿਆ। ਕਹਿੰਦਾ ਉਹ ਕਿਉਂ? ਮੈਂ ਕਿਹਾ ਉਹ ਇਸ ਵਾਸਤੇ ਕਿ ਫੋਨ ਤੇ ਰਿਪੋਰਟ ਆ ਗਈ ਏ ਕਿ ਸਰੋਪੇ ਬੜੇ ਪਏ ਐ, ਲੋਹੀਆਂ ਬੜੀਆਂ ਪਈਆਂ ਹੈ, ਸੰਗਤ ਨੇ ਬਹੁਤ ਸਤਿਕਾਰ ਕੀਤਾ, ਤੇ ਕਿਤੇ ਇਹ ਨਾ ਫੁਰਨਾ ਬਣ ਜੇ ਬਈ ਸਭ ਕੁਝ ਮੇਰੇ ਕਰਕੇ ਜੋੜੇ ਝਾੜ ਕੇ ਆ 1 ਘੰਟਾ, ਤੇ ਕਹਿ ਬਾਬਾ ਦੀਪ ਸਿੰਘ ਜੀ ਜਿੱਥੇ ਮਰਜ਼ੀ ਭੇਜੋ, ਹੈਗਾ ਮੈਂ ਤੁਹਾਡੇ ਜੋੜੇ ਝਾੜਨ ਲਈ।

ਵਾੜ ਲੱਗ ਜਾਂਦੀ ਜਿੱਥੇ ਤੁਸੀਂ ਹੋ ਕੇ ਆਏ ਹੁੰਦੇ ਨਾ ਉੱਥੇ ਵਾੜ ਲੱਗ ਜਾਂਦੀ ਵਾੜ ਤੁਹਾਡੀ ਨਿਮਰਤਾ ਨਾਲ ਉੱਥੇ ਵਾੜ ਲੱਗ ਜਾਂਦੀ ਗੁਰੂ ਇਹਨੂੰ ਮੈਂ ਦੱਸ ਨਹੀਂ ਸਕਦਾ ਲਫ਼ਜ਼ਾਂ ਚ ਇਸ਼ਾਰਾ ਲੈਣਾ ਜਿਤਨੇ ਅਸੀਂ ਬੈਠੇ ਹਾਂ ਬਾਬਾ ਦੀਪ ਸਿੰਘ ਜੀ ਦਾ ਗੁਣ ਹੁਣ ਬਾਰਿਸ਼ ਹੋ ਗਈ ਹੈ ਤੇ ਅਗਲਾ ਸਵਾਲ ਜਵਾਬ ਬੜੇ ਪਿਆਰੇ ਹੈ ਕੈਸਾ ਸੀਨ ਹੋਏਗਾ ਮਾਲਕ ਖੜਾ ਹੋਵੇ ਬਾਬਾ ਜੀ ਦੇ ਹੱਥ ਸਵਾਹ ਨਾਲ ਲਿਬੜੇ ਹੋਣ ਕੋਲਾ ਹੱਥ ਫੜਿਆ ਹੋਵੇ ਤੇ ਇਹ ਸਵਾਲ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਕੋਲੇ ਕਿਉਂ ਮਾਈਦਾ ਪਿਆ ਦੀਪ ਸਿੰਘ ਉਹਨਾਂ ਨੇ ਕਿਹਾ ਜੀ ਸੇਵਕ ਬਣ ਕੇ ਬੀਜ ਜੇ ਮੈਂ ਕਰਤਾ ਨਾ ਬਣ ਜਾ ਤੇ ਹੁਣ ਅਗਲਾ ਸਵਾਲ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਅਗਲੀ ਵਾਰੀ ਸਾਂਝਾ ਕਰਾਂਗੇ ਉਹ ਉਹਨਾਂ ਨੇ ਕੀਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਹੋ ਗਈ ਹੈ ਹੁਣ ਕੋਲ ਖੜੇ ਹੋ ਤੇ ਮੇਰੀ ਵੀ ਇੱਕ ਸਵਾਲ ਜਿਹੜਾ ਨਾ ਉਹ ਆਪ ਜੀ ਕਿਰਪਾ ਕਰੋ ਉਹਦਾ ਮੈਨੂੰ ਜਵਾਬ ਝੋਲੀ ਚ ਪਾਓ ਤੇ ਉਹ ਸਵਾਲ ਸੀ ਕਿ ਗੁਰੂ ਦੀ ਖੁਸ਼ੀ ਕਿਵੇਂ ਲਈ ਦੀ ਹੈ ਗਾਇ ਕੇ ਆਖੋ ਸਤਨਾਮ ਇਹ ਬਾਬਾ ਦੀਪ ਸਿੰਘ ਨੇ ਸਵਾਲ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਿ ਮੇਰੀ ਵੀ ਇੱਕ ਦਿਲ ਚ ਸਵਾਲ ਹੈ ਵੀ ਸੋਚਿਆ ਸੀ ਅੱਜ ਪੁੱਛਦਾ ਕੱਲ ਪੁੱਛਦਾ ਹਾਂ ਤੇ ਬਾਬਾ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦੱਸ ਕੀ ਪੁੱਛਦਾ ਦੀਪ ਸਿੰਘ ਕਹਿੰਦੇ ਜੀ ਮੇਰਾ ਸਵਾਲ ਹੈ ਕਿ ਗੁਰੂ ਦੀ ਖੁਸ਼ੀ ਕਿਵੇਂ ਲਈ ਦੀ ਹੈ ਗੁਰੂ ਦੀ ਖੁਸ਼ੀ ਕਿਵੇਂ ਮਿਲਦੀ ਹੈ ਉਹ ਜਿਹੜਾ ਜਵਾਬ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਉਹ ਅਗਲੇ ਵੀਰਵਾਰ ਆਖੋ ਸਤਨਾਮ ਬਾਬਾ ਜੀ ਸੇਵਾ ਲੈਣ ਕਿਉਂਕਿ ਉਹ ਵੀ ਬਣ ਜਾਣਾ ਇਹੋ ਹੀ 26 ਜਨਵਰੀ ਤੋਂ ਬਾਅਦ ਨੇੜੇ ਨੇੜੇ ਹੀ ਆ ਜਾਣਾ ਪ੍ਰਸੰਗ ਇਹੋ ਹੀ ਚੱਲਣਾ ਤੇ ਅੱਜ ਤੇ ਉਹ ਗੱਲ ਬਣ ਗਈ ਜਿਹੜਾ ਟੈਲੀਵਿਜ਼ਨ ਸੀਰੀਅਲ ਵਾਲੀ ਉਹ ਵੀ ਸੀਰੀਅਲ ਇੱਥੇ ਕਰਕੇ ਮੁਕਾਉਂਦੇ ਆ ਕਿ ਬੀਬੀ ਕਹਿੰਦੀ ਹੁਣ ਲਾਣਾ ਹੀ ਪੈਣਾ ਕੱਲ ਕੀ ਹੋਣਾ ਹੈ ਜੀ ਜਿਹੜੇ ਬਾਰਿਸ਼ ਕਰਕੇ ਗੱਡੀਆਂ ਚ ਬੈਠੇ ਆ ਜਾਂ ਵਿਚਾਰੇ ਮਗਰ ਚਲੇ ਗਏ ਆ ਜਾਂ ਰਿਸ਼ਤੇਦਾਰੀ ਕਰਕੇ ਆਏ ਆ ਜਾਂ ਜਿਹੜਾ ਪਰਿਵਾਰ ਕਰਾ ਰਿਹਾ ਜੇ ਤੇ ਸਾਰਾ ਕਿਨਕਾ ਕਰੰਟ ਲੱਗ ਜੇ ਫਿਰ ਕਹਿੰਦਾ ਹੁਣ ਅਗਲੇ ਵੀਰਵਾਰ ਆਉਣਾ ਜ਼ਰੂਰ ਹੈ ਵੀ ਗੁਰੂ ਗੋਬਿੰਦ ਸਿੰਘ ਨੇ ਕੀ ਜਵਾਬ ਦਿੱਤਾ ਗੁਰੂ